0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 30 June 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397977 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ, ਫਿਰ ਗੱਲਬਾਤ ਕਰਾਂਗੇ ਫੀਫਾ ਵਰਲਡ ਕੱਪ ਦੀ। ਅੱਜ ਦੀ ਸਾਡੀ ਪਹਿਲੀ ਰਿਪੋਰਟ ਵਿੱਚ ਦੱਸਾਂਗੇ ਕਿ ਤੁਸੀਂ ਵੀ ਕਿਸੇ ਨੂੰ ਵੀ ਆਸਟ੍ਰੇਲੀਅਨ ਆਫ ਦਾ ਈਅਰ 2027 ਅਵਾਰਡ ਲਈ ਕਿਵੇਂ ਨੋਮੀਨੇਟ ਕਰ ਸਕਦੇ ਹੋ। ਫਿਰ ਪਾਕਿਸਤਾਨ ਤੋਂ ਤਾਜ਼ਾ ਖਬਰਾਂ ਪੰਜਾਬੀ ਵਿੱਚ, ਅਤੇ ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲ ਕਰਵਾਵਾਂਗੇ ਸ਼ੈਪਟਨ ਤੋਂ ਪੰਜਾਬੀ ਡਿਜੀਟਲ ਆਡੀਓ ਬੁੱਕਸ ਐਪ ਚਲਾ ਰਹੇ ਸਰ ਮੁਹੱਬਤ ਜੀ ਦੇ ਨਾਲ। ਉਹ ਦੱਸਦੇ ਨੇ ਕਿ ਅੰਮ੍ਰਿਤਸਰ, ਲੁਧਿਆਣਾ ਅਤੇ ਲਾਹੌਰ ਦੇ ਵਿੱਚ ਸਟੂਡੀਓਜ਼ ਰਾਹੀਂ ਪੇਸ਼ਵਰ ਨਰੇਸ਼ਨ ਅਤੇ ਐਡੀਟਿੰਗ ਤੋਂ ਬਾਅਦ ਐਪ ਉੱਤੇ ਕਿਤਾਬਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397977767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 30 June 2026 ਦਿਨ ਮੰਗਲਵਾਰ ਦਾ, ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਆਸਟ੍ਰੇਲੀਆਈ ਮੁਕਾਬਲਾ ਅਤੇ ਉਪਭੋਗਤਾ ਕਮਿਸ਼ਨ ਯਾਨੀ ACCC ਨੇ ਐਮਾਜ਼ਨ ਪ੍ਰਾਈਮ ਦੀ ਸਟ੍ਰੀਮਿੰਗ ਸੇਵਾ ਖਿਲਾਫ ਫੈਡਰਲ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਨਿਗਰਾਨ ਸੰਸਥਾ ਦਾ ਦੋਸ਼ ਹੈ ਕਿ ਕੰਟਰੈਕਟ ਦੀਆਂ ਗੈਰ ਵਾਜਬ ਸ਼ਰਤਾਂ ਕਾਰਨ ਗਾਹਕਾਂ ਕੋਲੋਂ ਸਿਰਫ ਦੋ ਰਸਤੇ ਹੀ ਬਚੇ ਸਨ, ਜਾਂ ਤਾਂ ਉਹ ਵੱਧ ਪੈਸੇ ਦੇਣ ਅਤੇ ਜਾਂ ਫਿਰ ਅਜਿਹੇ ਇਸ਼ਤਿਹਾਰ ਦੇਖਣ ਜੋ ਉਸ ਸਰਵਿਸ ਦਾ ਹਿੱਸਾ ਨਹੀਂ ਸਨ ਜਿਸ ਲਈ ਉਹਨਾਂ ਨੇ ਸ਼ੁਰੂ ਵਿੱਚ ਸਾਈਨ ਅਪ ਕੀਤਾ ਸੀ। ACCC ਦੀ ਚੇਅਰ ਜੀਨਾ ਕੈਸ ਗੋਟਲਿਬ ਦੇ ਦੋਸ਼ ਲਗਾਇਆ ਕਿ ਕੰਪਨੀ ਨੇ ਲਗਭਗ 2 ਸਾਲਾਂ ਤੱਕ 5 ਗੈਰ ਵਾਜਬ ਕੰਟਰੈਕਟ ਸ਼ਰਤਾਂ ਦਾ ਸਹਾਰਾ ਲਿਆ ਜਿਸ ਨਾਲ 10 ਲੱਖ ਤੋਂ ਵੱਧ ਸਬਸਕ੍ਰਾਈਬਰ ਪ੍ਰਭਾਵਿਤ ਹੋਏ ਨੇ।
3: Those terms enabled Amazon to unilaterally make negative changes during the contract period without providing subscribers a refund or any remedy. Amazon relied on those terms to introduce advertisements to the Amazon Prime Video service, which had previously been almost entirely ad-free.
2: ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਦਾ ਕਹਿਣਾ ਹੈ ਕਿ ਹੌਸਲਾ ਵਧਾਉਣ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਵਿੱਚ ਪੈਟਰੋਲ ਦੀਆਂ ਕੀਮਤਾਂ 2022 ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆ ਗਈਆਂ ਨੇ। ਆਸਟ੍ਰੇਲੀਅਨ ਇੰਸਟੀਚਿਊਟ ਆਫ ਪੈਟਰੋਲੀਅਮ ਮੁਤਾਬਕ ਪਿਛਲੇ ਹਫ਼ਤੇ ਦੇਸ਼ ਭਰ ਦੇ ਵਿੱਚ ਅਨਲੇਡਡ ਪੈਟਰੋਲ ਦੀ ਔਸਤ ਕੀਮਤ ਪ੍ਰਤੀ ਲੀਟਰ 6 ਸੈਂਟ ਤੋਂ ਵੀ ਜ਼ਿਆਦਾ ਘੱਟ ਕੇ $1.60 ਤੋਂ ਘੱਟ ਰਹਿ ਗਈ ਸੀ। ਕੀਮਤਾਂ ਵਿੱਚ ਆਈ ਇਸ ਕਮੀ ਕਾਰਨ ਵਾਹਨ ਚਾਲਕ ਕੱਲ੍ਹ 1 July ਤੋਂ ਲਾਗੂ ਹੋਣ ਵਾਲੇ ਫਿਊਲ ਐਕਸਾਈਜ਼ ਵਿੱਚ ਵਾਧੇ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਪੈਟਰੋਲ ਪੰਪਾਂ ਦਾ ਰੁੱਖ ਕਰ ਰਹੇ ਨੇ। ਫਿਊਲ ਐਕਸਾਈਜ਼ ਤੇ ਦਿੱਤੀ ਜਾ ਰਹੀ 3 ਮਹੀਨਿਆਂ ਦੀ ਰਾਹਤ 30 June ਨੂੰ ਖਤਮ ਹੋਣੀ ਸੀ, ਪਰ ਹੁਣ ਇਸ ਨੂੰ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਹਾਲਾਂਕਿ 1 July ਤੋਂ ਇਹ ਛੋਟ 32 ਸੈਂਟ ਦੀ ਬਜਾਏ 16 ਸੈਂਟ ਪ੍ਰਤੀ ਲੀਟਰ ਰਹੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਨਿਊ ਸਾਊਥ ਵੇਲਜ਼ ਦੀ ਐਬਰੀਜਨਲ ਲੀਗਲ ਸਰਵਿਸ ਯਾਨੀ ALS ਨੇ ਰਾਜ ਸਰਕਾਰ ਵੱਲੋਂ ਪੁਲਿਸ ਦੀਆਂ ਨਾਈਫ ਵੈਂਡਿੰਗ ਯਾਨੀ ਚਾਕੂ ਸਕੈਨਿੰਗ ਸ਼ਕਤੀਆਂ ਦਾ ਵਿਸਥਾਰ ਕਰਨ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮੂਲ ਨਿਵਾਸੀਆਂ ਨੂੰ ਅਸਧਾਰਨ ਰੂਪ ਦੇ ਵਿੱਚ ਨਿਸ਼ਾਨਾ ਬਣਾਉਣ ਦੀ ਪ੍ਰਕਿਰਿਆ ਨੂੰ ਹੋਰ ਵਧਾਉਣਗੇ। ਬਿਨਾਂ ਕਿਸੇ ਵਾਜਬ ਕਾਰਨ ਦੇ ਹਥਿਆਰਾਂ ਲਈ ਲੋਕਾਂ ਦੀ ਸਕੈਨਿੰਗ ਕਰਨ ਦੀ ਪੁਲਿਸ ਦੀ ਇਹ ਵਾਧੂ ਸ਼ਕਤੀ 2024 ਵਿੱਚ ਇੱਕ ਟ੍ਰਾਇਲ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਸੀ। ਪਿਛਲੇ ਹਫ਼ਤੇ ਰਾਜ ਸਰਕਾਰ ਨੇ ਵੈਂਡਿੰਗ ਸ਼ਕਤੀਆਂ ਨੂੰ ਸਥਾਈ ਯਾਨੀ ਪੱਕਾ ਕਰ ਦਿੱਤਾ ਅਤੇ ਉਹਨਾਂ ਥਾਵਾਂ ਦਾ ਦਾਇਰਾ ਵਧਾ ਦਿੱਤਾ ਜਿੱਥੇ ਪੁਲਿਸ ਇਹਨਾਂ ਦੀ ਵਰਤੋਂ ਕਰ ਸਕਦੀ ਹੈ। ਨਿਊ ਸਾਊਥ ਵੇਲਜ਼ ਵਿੱਚ ALS ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਰੀਫ ਡੀਨ ਨੇ NITV ਨੂੰ ਦੱਸਿਆ ਕਿ ਆਦਿਵਾਸੀ ਨੌਜਵਾਨਾਂ ਨੂੰ ਲੰਬੇ ਸਮੇਂ ਤੋਂ ਅਜਿਹੀਆਂ ਹਾਲਾਤਾਂ ਵਿੱਚ ਦਖਲ ਅੰਦਾਜ਼ੀ ਵਾਲੀਆਂ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲੀਆਂ ਸਟ੍ਰਿਪ ਸਰਚਾਂ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਉਹਨਾਂ ਕੋਲ ਹਥਿਆਰ ਹੋਣ ਬਾਰੇ ਕੋਈ ਵਾਜਬ ਸ਼ੱਕ ਵੀ ਨਹੀਂ ਹੁੰਦਾ ਸੀ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਵੈਨੇਜ਼ੁਏਲਾ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਦੋਂ ਕਿ ਅਧਿਕਾਰੀ ਪਿਛਲੇ ਹਫ਼ਤੇ ਆਏ ਦੋ ਭੂਚਾਲਾਂ ਤੋਂ ਬਾਅਦ ਢਹਿ ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠਾਂ ਫਸੇ ਹਜ਼ਾਰਾਂ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਨੇ। ਇਸ ਆਫ਼ਤ ਦੇ ਵਿੱਚ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਖਰਾਬ ਹੁੰਦੇ ਮੌਸਮ ਦੇ ਮੱਦੇਨਜ਼ਰ ਬਿਨਾਂ ਕਿਸੇ ਆਸਰੇ ਦੇ ਬੇਘਰ ਹੋਏ ਹਜ਼ਾਰਾਂ ਲੋਕਾਂ ਲਈ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਨੇ। ਅਮਾਰੀਲਿਸ ਓਕਾਂਟੋ ਦਾ ਘਰ ਜੋ ਕਿ ਇੱਕ ਸਰਕਾਰੀ ਹਾਊਸਿੰਗ ਇਮਾਰਤ ਦੇ ਅੰਦਰ ਸੀ ਨੁਕਸਾਨਿਆ ਗਿਆ ਹੈ। ਉਹ ਅਤੇ ਉਹਨਾਂ ਦਾ ਪਰਿਵਾਰ ਹੁਣ 1000 ਤੋਂ ਵੱਧ ਪ੍ਰਭਾਵਿਤ ਲੋਕਾਂ ਦੇ ਨਾਲ ਰਾਜਧਾਨੀ ਕਰਕਾਸ ਵਿੱਚ ਬਣਾਏ ਗਏ ਟੈਂਟ ਕੈਂਪ ਵਿੱਚ ਰਾਤਾਂ ਬਿਤਾਉਣ ਲਈ ਮਜਬੂਰ ਨੇ।
4: We're afraid. There are walls that could collapse and hurt us. The structure is fine, thank God. Our structure is fine, it's solid. But there are many damaged walls on the first floor, the second floor, entrances to the buildings. It's dangerous to be inside them in case there's another tremor and the walls come crashing down on us.
2: ਅਤੇ ਆਖਰੀ ਖਬਰ ਪੰਜਾਬ ਤੋਂ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬੇਅਦਬੀ ਰੋਕਣ ਲਈ ਬਣਾਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚਲੀਆਂ ਇਤਰਾਜ਼ਯੋਗ ਮੱਦਾਂ 'ਚ ਸਿੱਖ ਭਾਵਨਾਵਾਂ ਅਨੁਸਾਰ ਤਰਮੀਮ ਲਈ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਸਮਾਂ ਦਿੱਤਾ ਹੈ। 5 ਸਿੱਖ ਸਹਿਬਾਨ ਨੇ ਕਾਨੂੰਨ ਵਿੱਚ ਸੋਧ ਹੋਣ ਤੱਕ ਇਸ ਦੇ ਅਮਲ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਨੇ। ਸ਼੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਮੇਤ ਸਾਰੀਆਂ ਹੀ ਪਾਰਟੀਆਂ ਦੇ ਸਿੱਖ ਵਿਧਾਇਕ ਪੇਸ਼ ਹੋਏ। 5 ਸਿੱਖ ਸਹਿਬਾਨ ਦੀ ਅਗਵਾਈ ਵਾਲੀ ਇਕੱਤਰਤਾ ਸਕੱਤਰੇਤ ਦੀ ਨਵੀਂ ਉਸਾਰੀ ਅਧੀਨ ਇਮਾਰਤ ਵਿੱਚ ਹੋਈ। ਇਕੱਤਰਤਾ ਵਿੱਚ ਕਰੀਬ 87 ਵਿਧਾਇਕ ਅਤੇ ਕੈਬਨਿਟ ਮੰਤਰੀ ਸ਼ਾਮਲ ਸਨ। ਇਕੱਤਰਤਾ ਦੌਰਾਨ ਵੱਖ ਵੱਖ ਧਿਰਾਂ ਦੇ ਵਿਧਾਇਕਾਂ ਅਤੇ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਮਾਮਲੇ 'ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਉਹਨਾਂ ਇਸ ਐਕਟ ਨੂੰ ਪੜ੍ਹਿਆ ਹੈ ਜਾਂ ਇਸ ਬਾਰੇ ਜਾਣਦੇ ਹਨ। ਐਕਟ ਵਿਚਲੀ ਮੱਦ ਕਸਟੋਡੀਅਨ ਬਾਰੇ ਕਈ ਵਿਧਾਇਕਾਂ ਨੂੰ ਪੁੱਛਿਆ ਗਿਆ ਪਰ ਉਸ ਦਾ ਮਤਲਬ ਦੱਸਣ ਵਿੱਚ ਅਸਫਲ ਰਹੇ। ਲਗਭਗ ਸਾਰੇ ਵਿਧਾਇਕਾਂ ਨੇ ਇਸ ਕਾਨੂੰਨ ਬਾਰੇ ਕੋਈ ਗਿਆਨ ਹੋਣ ਤੋਂ ਇਨਕਾਰ ਕੀਤਾ। ਕੁਝ ਕਾਂਗਰਸੀ ਵਿਧਾਇਕਾਂ ਨੇ ਦੱਸਿਆ ਕਿ ਐਕਟ ਸਰਕਾਰ ਵੱਲੋਂ ਕਾਹਲੀ ਵਿੱਚ ਪਾਸ ਕੀਤਾ ਗਿਆ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਕਿਵੇਂ ਲੰਘ ਰਿਹਾ ਤੁਹਾਡਾ ਮੰਗਲਵਾਰ ਦਾ ਦਿਨ ਅਤੇ ਤਾਰੀਖ ਹੋ ਚੁੱਕੀ ਹੈ 30 ਜੂਨ 2026। 30 ਜੂਨ ਆ ਚੁੱਕਾ ਜੀ ਅਤੇ ਇਸ ਦੇ ਨਾਲ ਹੀ ਖਤਮ ਹੋ ਹੀ ਗਿਆ ਫਾਈਨੈਂਸ਼ੀਅਲ ਈਅਰ। ਸੋ EOFY ਕੀ ਕੁਝ ਨਵਾਂ ਖਰੀਦਿਆ ਤੁਸੀਂ ਇਸ ਵਾਰ? ਫਿਰ ਨਹੀਂ ਟੈਕਸ ਰਿਟਰਨ ਦੀ ਕਰਨ ਲੱਗੇ ਹੋ ਵੇਟ ਜਾਂ ਫਿਰ ਨਹੀਂ, ਇਹ ਸਾਰਾ ਕੁਝ ਦੱਸ ਸਕਦੇ ਹੋ ਜੀ 0439-799-767 'ਤੇ ਮੈਸੇਜ ਕਰਕੇ ਆਪਣੇ ਨਾਮ ਦੇ ਨਾਲ 0439-799-767। ਔਰ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਫੀਫਾ ਵਰਲਡ ਕੱਪ ਦੀ। ਉਲਟ ਫੇਰ ਹੋ ਗਿਆ ਜੀ, ਉਲਟ ਫੇਰ ਹੋ ਗਿਆ ਔਰ ਜਰਮਨੀ ਦੀ ਟੀਮ ਬਾਹਰ ਹੋ ਚੁੱਕੀ ਹੈ ਵਰਲਡ ਕੱਪ ਤੋਂ ਔਰ ਪੈਰਾਗੁਆਏ ਨੇ ਪੈਨਲਟੀ ਸ਼ੂਟ ਆਊਟਸ ਦੇ ਵਿੱਚ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ ਅਤੇ ਹੁਣ ਰਾਊਂਡ ਆਫ 16 ਦੇ ਵਿੱਚ ਪੈਰਾਗੁਆਏ ਵੀ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਕੈਨੇਡਾ ਅਤੇ ਮੋਰੋਕੋ, ਕੈਨੇਡਾ ਦਾ ਮੁਕਾਬਲਾ ਮੋਰੋਕੋ ਨਾਲ ਹੋਵੇਗਾ ਰਾਊਂਡ ਆਫ 16 ਦਾ ਜੋ ਪਹਿਲਾ ਮੁਕਾਬਲਾ ਹੈ, ਅਤੇ ਪੈਰਾਗੁਆਏ ਦੀ ਟੀਮ ਵੀ ਹੁਣ ਪਹੁੰਚ ਚੁੱਕੀ ਹੈ। ਉੱਧਰ ਬ੍ਰਾਜ਼ੀਲ ਵੀ ਪਹੁੰਚ ਚੁੱਕੀ ਹੈ ਅਤੇ ਹੁਣ ਦੇਖਦੇ ਹਾਂ ਜੀ ਹੋਰ ਕਿਹੜੀਆਂ ਟੀਮਾਂ ਪਹੁੰਚਣਗੀਆਂ। ਇੱਧਰ ਨੀਦਰਲੈਂਡ ਅਤੇ ਮੋਰੋਕੋ ਦਾ ਮੁਕਾਬਲਾ ਵੀ ਕਾਫੀ ਸ਼ਾਨਦਾਰ ਰਿਹਾ ਅਤੇ ਪੈਨਲਟੀ ਸ਼ੂਟ ਆਊਟਸ ਦੇ ਵਿੱਚ ਮੋਰੋਕੋ ਨੇ ਨੀਦਰਲੈਂਡਸ ਨੂੰ ਮਾਤ ਦੇ ਦਿੱਤੀ ਹੈ ਅਤੇ ਅਗਲੇ ਰਾਊਂਡ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਿਆ। ਉੱਧਰ ਬ੍ਰਾਜ਼ੀਲ ਨੇ ਜਾਪਾਨ ਨੂੰ 2-1 ਦੇ ਨਾਲ ਹਰਾ ਦਿੱਤਾ ਅਤੇ ਪਹੁੰਚ ਗਿਆ ਜੀ ਇਹ ਵੀ ਰਾਊਂਡ ਆਫ 16 ਦੇ ਵਿੱਚ। ਕੱਲ੍ਹ ਦੇ ਦਿਨ ਦੀ ਗੱਲਬਾਤ ਕਰੀਏ ਤਾਂ ਕੱਲ੍ਹ 3 ਮੁਕਾਬਲੇ ਹੋਣਗੇ ਜੀ। ਕੋਟੇ ਦੀ ਓਵਾਰੋ ਦਾ ਨਾਰਵੇ ਦਾ ਮੁਕਾਬਲਾ, ਫਰਾਂਸ ਵਰਸਸ ਸਵੀਡਨ ਅਤੇ ਮੈਕਸੀਕੋ ਦਾ ਮੁਕਾਬਲਾ ਹੋਵੇਗਾ ਇੱਕ ਡੋਰ ਦੇ ਨਾਲ। ਅਤੇ ਹੁਣ ਸਾਡੀ ਆਸਟ੍ਰੇਲੀਅਨ ਟੀਮ ਦੀ ਵੀ ਵੇਟ ਕਰ ਰਹੇ ਹਾਂ ਜੀ। ਆਸਟ੍ਰੇਲੀਅਨ ਟੀਮ ਦਾ ਇੱਥੋਂ ਦੇ ਸਮੇਂ ਦੇ ਹਿਸਾਬ ਦੇ ਨਾਲ ਮੁਕਾਬਲਾ ਜੋ ਰਾਊਂਡ ਆਫ 32 ਦਾ ਉਹ ਹੋਵੇਗਾ ਸ਼ਨੀਵਾਰ 4 ਜੁਲਾਈ ਸਵੇਰੇ 4 ਵਜੇ ਆਸਟ੍ਰੇਲੀਆ ਵਰਸਸ ਇਜਿਪਟ। ਕੀ ਲੱਗਦਾ ਫਿਰ ਜਿੱਤਣਗੇ ਸੌਕਰ ਰੂਸ, ਪਹੁੰਚਣਗੇ ਅੱਗੇ ਜਾਂ ਫਿਰ ਨਹੀਂ? ਇੱਧਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕ੍ਰਿਕਟ ਵਿੱਚੋਂ, ਕ੍ਰਿਕਟ ਦੀ ਦੁਨੀਆ ਤੋਂ ਭਾਰਤੀ ਫੈਨਸ ਲਈ ਕਾਫੀ ਜ਼ਿਆਦਾ ਸੈਡ ਨਿਊਜ਼ ਸੀ। ਉੱਧਰ ਭਾਰਤੀ ਵੁਮੈਨ ਕ੍ਰਿਕਟ ਟੀਮ ਵਰਲਡ ਕੱਪ 'ਚੋਂ ਬਾਹਰ ਹੋ ਗਈ ਹੈ ਅਤੇ ਭਾਰਤੀ ਟੀਮ ਪਹਿਲੀ ਵਾਰ ਆਇਰਲੈਂਡ ਤੋਂ ਹਾਰ ਗਈ ਹੈ ਅਤੇ ਸੀਰੀਜ਼ ਹਾਰ ਗਈ ਹੈ, ਦੋਨੋਂ ਦੇ ਦੋਨੋਂ ਟੀ20 ਮੈਚ ਹਾਰ ਗਈ ਹੈ। ਹੁਣ ਦੇਖਦੇ ਹਾਂ ਕਿ ਇੰਗਲੈਂਡ ਦੇ ਖਿਲਾਫ ਜੋ ਮੁਕਾਬਲੇ ਸ਼ੁਰੂ ਹੋਣੇ ਨੇ ਟੀ20, ਉਸਦੇ ਵਿੱਚ ਵੈਭਵ ਸੂਰਯਵੰਸ਼ੀ ਨੂੰ ਖਿਲਾਇਆ ਜਾਂਦਾ ਹੈ ਜਾਂ ਫਿਰ ਨਹੀਂ। ਅਗਰ ਸਮੇਂ ਦੀ ਗੱਲਬਾਤ ਕਰਾਂ ਤਾਂ ਸਾਡੇ ਸਮੇਂ ਦੇ ਹਿਸਾਬ ਦੇ ਨਾਲ ਅਰਲੀ ਮਾਰਨਿੰਗ 2:30 ਵਜੇ ਸਵੇਰੇ ਵੀਰਵਾਰ 2 ਜੁਲਾਈ ਨੂੰ ਇੰਡੀਆ ਵਰਸਿਜ਼ ਇੰਗਲੈਂਡ ਇਹ ਮੁਕਾਬਲਾ ਸ਼ੁਰੂ ਹੋਵੇ
5: होएगा और अगला मुकाबला चलो जो दूसरा T20 है उसकी टाइमिंग फिर भी ठीक है क्योंकि वो शनिवार 4 जुलाई में राती 11:30 बजे शुरू हो जाएगा जी। AFL की गलबात करिए तो AFL दे वीक 17 के मुकाबले थर्सडे तो शुरू होंगे जिते जिलोंग कैट्स का मुकाबला ब्रिस्बेन लॉयंस के नाल होगा। ए जी स्पोर्ट्स अपडेट है, कोई देखी हो नवी फिल्म वैब सीरीज रिकमेंड करना चाहते हो दस्यो जरूर। बच्चों छुट्टियां हो चुकी स्कूल होलीडेज कितने कितने घूमन जा रहे हो यह भी तुसी सारा कुछ सानू दस सकते हो जी। और आओ साड़ी पहली रिपोर्ट वाल चलते हैं फिर आके थोड़े मैसेजेस पढ़ांगे। सो रिपोर्ट है जी, ऑस्ट्रेलिया भारत के लोगों को अपील की गई है कि वह अपने भाईचारे में वक्रा योगदान पाने वाले व्यक्तियों 2027 ऑस्ट्रेलियन ऑफ द ईयर अवार्ड्स लई नॉमीनेट करन। की है पूरी रिपोर्ट आओ सुनते हैं जी।
1: तुसी हो SBS पंजाबी दे नाल।
6: तुसी सुन रहे हो SBS पंजाबी ते मैं हाँ MP सिंह। दोस्तों ऑस्ट्रेलिया के सब तो माणयोग सन्मानों विचों एक ऑस्ट्रेलियन ऑफ द ईयर अवार्ड्स लई 2027 दियां नामजदगियां 31 जुलाई 2026 तक खुलियां हन। नैशनल ऑस्ट्रेलिया डे काउंसल ने देश भर के लोगों को अपील की है कि वह अपने आले दुआले के उन्हां व्यक्तियों को नामजद करन जो समाज में सकारात्मक बदलाव लिया रहे हैं। यह पुरस्कार पूरी तरह जनता वालों भेजियां जाण वालियां नामजदगियां उत्ते निर्भर करते हैं अते किसी व्यक्ति नूं विचार लई लियांदे जाण लई सिर्फ एक नामजदगी ही काफ़ी हुंदी है। नैशनल ऑस्ट्रेलिया डे काउंसल दे अंतरिम मुख कार्यकारी अधिकारी टॉड एशर हस्ट ने कहा है कि हर साल यह पुरस्कार किसी ना किसी व्यक्ति वालों अपने भाईचारे दे किसी अणगोले हीरो नूं पछाण देण नाल शुरू हुंदे हन। उन्हां कहा कि एक नामजदगी किसी व्यक्ति दे महत्वपूर्ण काम नूं रोशनी विच लिया सकती है, उस दे योगदान नूं मानता दिवा सकती है अते भविख विच होर सन्माना दे दरवाजे खोल सकती है। पंजाबी भाईचारा भी इस माणयोग पुरस्कार नाल जुड़ी कामयाबी का हिस्सा रह चुका है। 2023 विच अमर सिंह नूं ऑस्ट्रेलियाज़ लोकल हीरो का राष्ट्रीय खिताब दिता गया सी। उन्हां दी संस्था टर्मस फॉर ऑस्ट्रेलिया कुदरती आफतां संकटां अते लोड़वंद परिवारां दी मदद लई देश भर में जानी जाती है।
7: ये अवार्ड एक बहुत बड़ा माण है न्यू साउथ वेल्स दे विच ऑस्ट्रेलियन ऑफ द ईयर लोकल हीरो कैटेगरी दे विच जिहड़ा मैनूं मिलिया है, पर इस दे नाल मैं अपनी सारी टीम दा साडे वॉलंटियर्स दा धन्नवाद करना चाहांगा जिहड़े इस अवार्ड तो हुण तक काम कर रहे ने साडे नाल, पहले दिन तो पूरी सेवा निभा रहे हन। सो आई थिंक क्रेडिट गोज़ टू देम, उन्होंने सारिया ने जिनी मेहनत हुण तक करी आ बड़ी खुशी है भी असीं थॉमस टाउन विक्टोरिया दे विच भी एक सेंटर लीज ते लै लिया है वेयर हाउस, उत्थों असीं सारा जिहड़ा चैरिटी ऑपरेशन जिवें सिडनी दे विच करदे हां उह सेम रेप्लीकेशन उत्थे विक्टोरिया विच भी होएगी। सो उह भी छेती ही लॉन्च होण जा रहा है ते ਉਹ ਸਾਰੀ ਸਾਡੀ ਹੁਣ ਫਿਲਹਾਲ ਤਾਂ ਸਾਡੀ ਇਹ ਸਟੱਡੀ ਚੱਲ ਰਹੀ ਆ ਤੇ ਸਾਡੀ ਇੱਕ ਫੂਡ ਵੈਨ ਬ੍ਰਿਸਬਨ ਦੇ ਵਿੱਚ ਵੀ ਲਾਂਚ ਹੋ ਚੁੱਕੀ ਆ, ਬਿਕੋਜ਼ ਅਸੀਂ ਇੱਕ ਨੈਸ਼ਨਲ ਚੈਰਿਟੀ ਆ, ਚਾਹੇ ਅਸੀਂ ਸ਼ੁਰੂ ਨਿਊ ਸਾਊਥ ਵੇਲਸ ਤੋਂ ਹੋਏ ਸੀ ਪਰ ਪਹਿਲੇ ਸਾਲ ਤੋਂ ਹੀ ਅਸੀਂ ਮੈਲਬਨ ਦੇ ਵਿੱਚ, ਕੈਨਬਰਾ ਵਿੱਚ, ਬ੍ਰਿਸਬਨ ਵਿੱਚ ਇਵੈਂਟਸ ਕਰਦੇ ਆਏ, ਡਿਫਰੈਂਟ ਡਿਫਰੈਂਟ ਟਰਮਨ ਟਾਈਮ ਦੇ ਇਵੈਂਟ, ਪਰਸ ਦੇ ਵਿੱਚ ਵੀ ਇਵੈਂਟ ਕਰੇ ਆਪਾਂ, ਟੈਸਮੇਨੀਆ ਵਿੱਚ ਵੀ ਕਰੇ ਹਨ। ਸੋ ਅਸੀਂ ਇੱਕ ਨੈਸ਼ਨਲ ਚੈਰਿਟੀ ਦੇ ਤੌਰ ਤੇ ਚੱਲ ਰਹੇ ਹਾਂ, ਅਸੀਂ ਸਿਰਫ ਇੱਕ ਦਾਇਰੇ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਸੀਮਤ ਨਹੀਂ ਹਾਂ। ਇਸੀ ਦਾ ਇਹੀ ਕਾਰਨ ਆ ਵੀ ਤੁਸੀਂ ਸਾਨੂੰ ਵੱਖ ਵੱਖ ਜਦੋਂ ਕੋਈ ਟ੍ਰੈਜਡੀ ਹੁੰਦੀ ਹੈ, ਕੋਈ ਡਿਜ਼ਾਸਟਰ ਆਉਂਦੇ ਆ, ਤੁਸੀਂ ਸਾਨੂੰ ਸਾਰੇ ਕਿਤੇ ਦੇਖੋਗੇ ਤੇ ਅਸੀਂ ਕੰਮ ਕਰਦੇ ਹਾਂ ਉੱਥੇ ਜੀ।
6: ਇਸੇ ਤਰ੍ਹਾਂ ਤੇਜਿੰਦਰਪਾਲ ਸਿੰਘ ਨੂੰ ਨਾਰਦਰਨ ਟੈਰੀਟਰੀ ਦਾ ਲੋਕਲ ਹੀਰੋ ਚੁਣਿਆ ਗਿਆ ਸੀ। ਡਾਰਵਿਨ ਵਿੱਚ ਰਹਿੰਦੇ ਹੋਏ ਤੇਜਿੰਦਰਪਾਲ ਸਿੰਘ ਕਈ ਸਾਲਾਂ ਤੋਂ ਆਦਿਵਾਸੀ ਭਾਈਚਾਰੇ ਦੇ ਲੋਕਾਂ ਅਤੇ ਬੇਘਰੇ ਵਿਅਕਤੀਆਂ ਨੂੰ ਨਿਯਮਤ ਤੌਰ ਉੱਤੇ ਭੋਜਨ ਮੁਹੱਈਆ ਕਰਵਾ ਰਹੇ ਹਨ ਅਤੇ ਸਮਾਜਿਕ ਸੇਵਾ ਦਾ ਇੱਕ ਪ੍ਰੇਰਣਾਦਾਇਕ ਉਦਾਹਰਣ ਬਣੇ ਹੋਏ ਹਨ।
8: ਮੈਨੂੰ ਤਾਂ ਜੀ ਇਹਦੇ ਅਵਾਰਡ ਬਾਰੇ ਜ਼ਿਆਦਾ ਪਤਾ ਨਹੀਂ ਜੀ, ਮੈਂ ਤਾਂ ਇੱਕੇ ਕੰਮ ਕਰਦਾ ਜੀ ਵੀ ਮੈਨੂੰ ਬਾਬੇ ਨਾਨਕ ਜੀ ਤੋਂ ਪ੍ਰੇਰਨਾ ਮਿਲੀ ਹੈ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਜਾਵੋ। ਤੇ ਕਿਰਤ ਮੈਂ ਟੈਕਸੀ ਚਲਾਉਂਦਾ ਜੀ ਤੇ ਮੈਨੂੰ ਪ੍ਰੋਬਲਮ ਆਈ ਸੀ ਜੀ ਅੱਜ ਤੋਂ 4.5 ਸਾਲ ਪਹਿਲਾਂ ਕਿ ਲੋਕ ਮੇਰੇ ਸਾਡੇ ਸਿੱਖੀ ਸਟੋਰ ਬਾਰੇ ਕੰਫਿਊਜ਼ ਸੀਗੇ ਕਿਉਂਕਿ ਅਸੀਂ ਇੱਥੇ ਡਾਰਬਿਨ ਚ ਸਿੱਖ ਬਹੁਤ ਘੱਟ ਨੇ ਤੇ ਉਦੋਂ ਉਹ ਮੈਨੂੰ ਬਿੱਲਾਂ ਲਈ ਦੇਣ ਕਹਿਣ ਲੱਗ ਗਏ ਜੀ। ਬਾਕੀ ਸਮਝਦੇ ਸੀਗੇ ਉਹਨਾਂ ਦੀ ਕੋਈ ਕਿਉਂਕਿ ਉਹਨੇ ਅਟੈਕ ਕੀਤਾ ਸੀਗਾ ਜੀ। ਉਹ ਤੋਂ ਬਾਅਦ ਮੈਂ ਕਿਹਾ ਵੀ ਕੀ ਕੀਤਾ ਜਾਵੇ ਵੀ ਕਿਸੇ ਦੇ ਦੂਜੇ ਧਰਮ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਆਲੋਚਨਾ ਨਾ ਕੀਤੀ ਜਾਵੇ ਤੇ ਆਪਣੇ ਬਾਰੇ ਵੀ ਦੱਸਿਆ ਜਾਵੇ। ਫਿਰ ਮੈਂ ਸਭ ਤੋਂ ਸੌਖਾ ਢੰਗ ਕੱਢਿਆ ਜੀ ਵੀ ਇੱਥੇ ਭੁੱਖਿਆਂ ਨੂੰ ਰੋਟੀ ਖਾਈ ਜਾਵੇ, ਨਾਲੇ ਸਾਡਾ ਜਿਹੜਾ ਪੁਰਾਣਾ ਪਰੰਪਰਾ ਵੀ ਹਾਂ ਕਿਵੇਂ ਅਸੀਂ ਲੰਗਰ ਲੈਂਦੇ ਹਾਂ ਤੇ ਉਹੀ ਦੇ ਕਾਰਨ ਹੀ ਇਹ ਸਭ ਕੁਛ ਪੋਸੀਬਲ ਹੋ ਸਕਿਆ।
6: ਇਹ ਉਦਾਹਰਨਾਂ ਦਰਸਾਉਂਦੀਆਂ ਹਨ ਕਿ ਪੰਜਾਬੀ ਭਾਈਚਾਰੇ ਵਿੱਚ ਵੀ ਅਜਿਹੇ ਅਨੇਕਾਂ ਲੋਕ ਹਨ ਜੋ ਆਪਣੀ ਸੇਵਾ, ਲੀਡਰਸ਼ਿਪ ਅਤੇ ਸਮਰਪਣ ਦੇ ਨਾਲ ਆਸਟ੍ਰੇਲੀਆਈ ਸਮਾਜ ਨੂੰ ਮਜ਼ਬੂਤ ਬਣਾ ਰਹੇ ਹਨ। ਹੁਣ ਸਮਾਂ ਹੈ ਕਿ ਅਜਿਹੇ ਵਿਅਕਤੀਆਂ ਦੇ ਯੋਗਦਾਨ ਨੂੰ ਰਾਸ਼ਟਰੀ ਪੱਧਰ ਉੱਤੇ ਮਾਨਤਾ ਦਿਵਾਈ ਜਾਵੇ। ਅਤੇ ਜਿਹੜੀਆਂ ਪੁਰਸਕਾਰ ਸ਼੍ਰੇਣੀਆਂ ਹੈਗੀਆਂ ਉਹ ਇਸ ਪ੍ਰਕਾਰ ਹਨ: ਆਸਟ੍ਰੇਲੀਅਨ ਆਫ ਦਾ ਈਅਰ, ਸੀਨੀਅਰ ਆਸਟ੍ਰੇਲੀਅਨ ਆਫ ਦਾ ਈਅਰ 65 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਲੋਕ, ਯੰਗ ਆਸਟ੍ਰੇਲੀਅਨ ਆਫ ਦਾ ਈਅਰ 16 ਤੋਂ 30 ਸਾਲ ਦੇ, ਅਤੇ ਆਸਟ੍ਰੇਲੀਆਜ਼ ਲੋਕਲ ਹੀਰੋ। ਹਰ ਰਾਜ ਅਤੇ ਖੇਤਰ ਵਿੱਚ ਇਹਨਾਂ 4 ਸ਼੍ਰੇਣੀਆਂ ਵਿੱਚ ਇੱਕ ਇੱਕ ਪ੍ਰਾਪਤਕਰਤਾ ਦੀ ਚੋਣ ਕੀਤੀ ਜਾਂਦੀ ਹੈ। ਬਾਅਦ ਵਿੱਚ ਇਹ ਸਾਰੇ ਜੇਤੂ 25 ਜਨਵਰੀ 2027 ਨੂੰ ਕੈਨਬਰਾ ਵਿੱਚ ਹੋਣ ਵਾਲੇ ਰਾਸ਼ਟਰੀ ਐਲਾਨ ਵਿੱਚ ਆਪਣੇ ਰਾਜ ਜਾਂ ਖੇਤਰ ਦੀ ਨੁਮਾਇੰਦਗੀ ਕਰਦੇ ਹਨ। ਨਾਮਜ਼ਦਗੀ ਭੇਜਣ ਲਈ ਲੋਕਾਂ ਨੂੰ ਸਿਰਫ ਇਹ ਦੱਸਣਾ ਹੁੰਦਾ ਹੈ ਕਿ ਵਿਅਕਤੀ ਕੌਣ ਹੈ, ਉਸਨੇ ਕੀ ਯੋਗਦਾਨ ਪਾਇਆ ਹੈ ਅਤੇ ਉਸ ਦਾ ਕੰਮ ਕਿਉਂ ਮਹੱਤਵਪੂਰਨ ਹੈ। ਨਾਮਜ਼ਦ ਕਰਨ ਵਾਲੇ ਉਸ ਵਿਅਕਤੀ ਨੂੰ ਨਿੱਜੀ ਤੌਰ ਉੱਤੇ ਜਾਣਨਾ ਵੀ ਲਾਜ਼ਮੀ ਨਹੀਂ ਹੈ ਅਤੇ ਉਹ ਚਾਹਣ ਤਾਂ ਆਪਣੀ ਪਛਾਣ ਗੁਪਤ ਵੀ ਰੱਖ ਸਕਦੇ ਹਨ। ਯਾਦ ਰਹੇ, ਨਾਮਜ਼ਦਗੀਆਂ 31 ਜੁਲਾਈ 2026 ਦੀ ਅੱਧੀ ਰਾਤ ਤੱਕ ਭੇਜੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡਸ ਵੈਬ 'ਤੇ ਖੋਜੋ। ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
5: ਸੋ ਬਿਲਕੁਲ ਜੀ, ਕੀ ਲੱਗਦਾ ਕਿ ਮੈਨੂੰ ਤੁਸੀਂ ਨੋਮੀਨੇਟ ਕਰੋਗੇ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡ 2027 ਲਈ ਜਾਂ ਫਿਰ ਨਹੀਂ? ਵੈਸੇ ਬਿਲਕੁਲ ਜੀ, ਅਗਰ ਕਿਸੇ ਨੇ ਆਲੇ ਦੁਆਲੇ ਕੋਈ ਬਹੁਤ ਚੰਗਾ ਕੰਮ ਕੀਤਾ ਹੈ ਤਾਂ ਡੈਫੀਨੇਟਲੀ ਨੋਮੀਨੇਟ ਕਰਨਾ ਚਾਹੀਦਾ ਹੈ। ਸੋ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਜ਼ਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ। ਇੱਧਰ ਗਗਨ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਟੀਮ ਇੰਡੀਆ ਬੋਥ ਮੈਨ ਐਂਡ ਵੁਮੈਨ, ਇਹਨਾਂ ਨੇ ਡਿਸਪੁਆਇੰਟ ਕੀਤਾ ਸਾਨੂੰ, ਆਇਰਲੈਂਡ ਤੋਂ ਟੀਮ ਇੰਡੀਆ ਹਾਰ ਗਈ ਆ ਜੋ ਕਿ ਇੱਕ ਬਿਗ ਲੋਸ ਆ। ਕਹਿ ਰਹੇ ਨੇ ਹੋਪ ਦੇ ਵਿਲ ਡੂ ਵੈਲ ਅਗੇਂਸਟ ਇੰਗਲੈਂਡ। ਬਿਲਕੁਲ ਜੀ, ਆਸ ਕਰਦੇ ਹਾਂ ਕਿ ਇੰਗਲੈਂਡ ਦੇ ਖਿਲਾਫ ਭਾਰਤੀ ਕ੍ਰਿਕਟ ਟੀਮ ਚੰਗਾ ਪ੍ਰਦਰਸ਼ਨ ਕਰੇ, ਔਰ ਨਹੀਂ ਕਰੇਗੀ ਤਾਂ ਫਿਰ ਡੈਫੀਨੇਟਲੀ ਇੰਡੀਆ ਦੇ ਵਿੱਚ ਤਾਂ ਇਹੀ, ਕਿਉਂਕਿ ਹੁਣ ਗੱਲ ਉੱਠ ਰਹੀ ਹੈ ਕਿ ਹਾਂ 60 ਮੀਟਰ ਦੀਆਂ ਬਾਉਂਡਰੀਜ਼ 'ਤੇ ਕਾਫੀ ਜ਼ਿਆਦਾ IPL ਦੇ ਵਿੱਚ ਛੱਕੇ ਚੌਕੇ ਲਗਾ ਦਿੰਦੇ ਨੇ ਇਹ, ਲੇਕਿਨ ਬਾਹਰ ਜਾ ਕੇ ਨਹੀਂ ਲੱਗਦੇ ਔਰ ਬਾਉਂਡਰੀਜ਼ ਦੇ ਉੱਤੇ ਕੈਚ ਫੜੇ ਜਾਂਦੇ ਨੇ। ਸੋ ਦੇਖਦੇ ਹਾਂ ਜੀ ਇਸ ਸੀਰੀਜ਼ ਦੇ ਵਿੱਚ ਕੀ ਬਣਦਾ ਹੈ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਅਤੇ ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਨਵੇਂ ਗਾਣਿਆਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਔਰ ਇੱਕ ਹੋਰ ਮੈਸੇਜ ਆ ਚੁੱਕਾ ਹੈ, ਸਾਕਸ਼ੀ ਜੀ ਕਹਿ ਰਹੇ ਨੇ ਹੈਲੋ ਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਤੁਹਾਨੂੰ SBS ਪੰਜਾਬੀ 'ਤੇ ਸੁਣ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਸਾਕਸ਼ੀ। ਲਓ ਜੀ ਬ੍ਰੇਕ ਦਾ ਸਮਾਂ ਅਤੇ ਆਉਂਦੇ ਹਾਂ ਵਾਪਸ।
9: Miami, July 5th and July 31st. Ice Cube's Big 3 is back at the Amerant Bank Arena. Featuring big stars like Dwight Howard, Joe Johnson, Lance Stephenson, and more. And featuring your home team, the Miami 305, led by Michael Beasley. Grab your tickets now at big3.com/tickets or Ticketmaster. Presented by iHeart.
10: Want instant MVP status? Join the new Dick Scorecard Plus program. For $99, Scorecard Plus members enjoy 1 year packed with perks. Like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
11: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
12: Starting a new life in Australia isn't easy.
13: A lot of companies have rejected me.
14: Sometimes I feel like, oh, I'm gonna quit, I've given up.
12: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
15: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
5: वेलकम बैक जी। इस छोटी जी ब्रेक तो बाद तुहाड़ा स्वागत है SBS दे लाइव पंजाबी रेडियो प्रोग्राम दे विच। मैं हाँ पुनीत ढींगरा दे आस करदे हां कि दिन तुहाड़ा अज दा चंगा लंघ रहा होवेगा। फिलहाल आओ जी चलदे हां अगे अते जानदे हां लैंदे पंजाब तों खास खबरां जो पेश कर रहे ने मसूद मल्ली जी।
16: कराची च रेंजर हैडक्वार्टर दे उत्ते जमात उल अहरार दे हमले तो बाद पाकिस्तान दा अफगानिस्तान दे अंदर अतगड टिकाणे नूं हमला करके निशाना बनाउण दा दावा। सिंध आज समझौते बारे इस्लामाबाद दे विच एक वड्डा इकट्ठ अज होण जा रहा है। कश्मीरियां दी बेवफाई बारे जो आख्या ठीक आख्या उहदे ते डटिया पिया हां। काजा आसिफ इमरान खान ते घर आली दे अद्धे वकालतनामे साइन होण तों रह गए। इस्लामाबाद हाईकोर्ट ने तोहीन अदालत दी अर्जी नूं रद्द कर दिता। जियो टीवी वालों धार्मिक खाके वखालन ते पैमरा वालों 15 दिनों की पाबंदी। धार्मिक फिरकियां वालों गुस्सा। SBS पंजाबी है लिंद पंजाब दी खबरसार दे नाल मैं हां मसूद मल्ली। हफ्ते नूं पाकिस्तान दे सूबे सिंध दी राजधानी ते मुल्क दे सब तों वड्डे शहर कराची च अतगर्दां वल्लों रेंजर्स हैडक्वार्टर दे उत्ते हमला कीता गया। इस हमले च चार रेंजर्स कमांडोज दे जानो जान समेत 10 दे लागे चागे फट्टर होए। अतगर्दां दे विचों वी 4 मारे गए ते एक नूं फट्टर हाल च गिरफ्तार कर लिया गया। इस हमले की जिम्मेवारी तालिबान तो वक्री हुई अतगर तंजीम जमात उल अहरार ने कबूली सी। पाकिस्तान वालों इतवार की राती अफगानिस्तान के सरदी इलाकों च एयर स्ट्राइक की गई। पाकिस्तान तो इनफॉर्मेशन एंड ब्रॉडकास्टिंग के फैडरल मिनिस्टर अतात आरण ने आख्या कि इस हमले च 3 टिकाणे निशाना बनाया गया जिदे च 25 अतगर्द मारे गए। उन्हों का असला बरूद तबाह हो गया। अतात आरण मुजब अफगानिस्तान के सरहद के नाल जुड़े पाकिस्तानी इलाकों के एक होर जमीनी कार्रवाई दौरान 4 लड़ाकू अतगर्द भी मारे गए ने। अफगानिस्तान के अंदर यह हमले पाकिस्तान ने ताज़ा खून खराबे दियां अतगर्द कार्रवाइया तो बाद कीते ने। इन्हां हमलियां च उन्हां अतगर्दां नूं निशाना बनाया गया जो इन्हां कार्रवाइया का हिस्सा सन। अतात आरण उन्हां दे इस बयान तो अड अफगान तालिबाना का आखना है कि पाकिस्तान ने आम शहरी आबादी नूं निशाना बनाया जिदे च 36 मौतां होईयां ने ते 163 लोग फट्टर ने। ये सब आम लोग सन। पाकिस्तान ने यह हमला करके धक्का कीता है। अज मंगलवार नूं पाकिस्तान की राजधानी इस्लामाबाद च भारत दे नाल पानिया दे समझौते सिंध तास बारे एक वड्डा इकट्ठ हो रहा है जिदे च इस समझौते दे कानूनी तकनीकी ते इंटरनेशनल पक्ष फरोले जाणगे। भारतीय प्राइम मिनिस्टर नरेंद्र मोदी वल्लों पहलगाम हमले मगरों सिंध तास समझौते नूं मुकाउण समेत पाकिस्तान दे हिस्से आउंदे दरियावां दे पानिया दा रुख मोड़न दा ऐलान कीता गया सीगा। पाकिस्तान ने इस भारती करनी ते सख्त रिएक्शन देंदे होया आख्या सी कि ए खुली जंग होएगी। भारत यह काम नहीं कर सकता। एदे ते आलमी सालस मौजूद ने। मामला उन्हां दे सामने रखना जरूरी है। भारत उन्हां नूं अपने इतराज दसे। फिर आलमी सालसी अदालत वल्लों भी फैसला पाकिस्तान दे हक च आ गया जिन्हों मनण तों भारत इनकारी है। ताज़ा बयान च इस इकट्ठ नूं मुख रखते हुए पाकिस्तान दे सरकारी जरिया दा आखना है कि पाकिस्तान अपने पानी दे हक ते कोई समझौता नहीं करेगा। पाकिस्तान के डिफेंस मिनिस्टर ख्वाजा आसफ वालों कश्मीर की अवामी एक्शन कमेटी के खिलाफ किए गए एक एक्ट सना ते उन्होंने इतिहादी बिलावल जरदारी ने पार्लीमेंट में खूब मुखालफत की थी। पर ख्वाजा आसफ हुणे सोशल मीडिया से की गई इस पोस्ट के हक के डट गए ने ते आख्या कि मैं जो किया है वह बिल्कुल ठीक किया है। ख्वाजा आसफ ने नैशनल असैम्बली च बोले गए बोलों चो कुछ बयान।
17: एक जो मैंने वहां पे कहा है उसकी 7 बकायदा आर्गुमेंट दिया है। लेकिन जब ये वो कहें कि बलूचिस्तान से लाशें जो है वो इनकी वापस आ जाती हैं, कश्मीर से इनकी लाशें भी वापस ही जाएंगी, तो फिर जो मैंने जवाब दिया है बिल्कुल बिफिटिंग जवाब दिया है। लेकिन आज भी कंट्रोल लाइन के ऊपर सारे पाकिस्तान के चारों सूबों के बलती और गिलगिती और कश्मीरी वहां पे पहरा दे रहे हैं उनकी आजादी के लिए। 5 जंगे हमने लड़ी हैं और उसके बाद सिला क्या मिलता है कि पाकिस्तान को वहां पे गालियां दी जाती हैं, वहां पे धरने दी जाते हैं, हमारे शहीदों की तोहीन की जाती है। मैं कथित तौर पर उसमें मुझे रिजाबंद नहीं है। मैंने जो लिखा है शहादत के साथ सबूत के साथ लिखा है।
16: इस पाकिस्तान के डिफेंस मिनिस्टर ख्वाजा आसफ। उधर अवामी एक्शन कमेटी ने कश्मीर के इलाके रावलाकोट च धरना दिता होया है जिदे च गैर सरकारी जरिया मुताबक हजारां औरतां मर्द बच्चे ते बुजुर्ग धरना देई बैठे ने। ਸਰਕਾਰ ਵੱਲੋਂ ਕਸ਼ਮੀਰ ਭਰ ਦੇ ਵਿੱਚ ਇੰਟਰਨੈਟ ਸਰਵਿਸ ਨੂੰ ਬੰਦ ਕੀਤਿਆਂ ਹੋਇਆਂ ਵੀ 2 ਹਫ਼ਤੇ ਤੋਂ ਵੱਧ ਬੀਤ ਚੁੱਕੇ ਨੇ। ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਸਰਫਰਾਜ਼ ਡੋਗਰ ਅਤੇ ਉਹਨਾਂ ਦੇ ਨਾਲ ਬੈਂਚ ਦੇ ਦੂਜੇ ਜੱਜ ਜਸਟਿਸ ਮੁਹੰਮਦ ਆਸਫ਼ ਨੇ ਇਮਰਾਨ ਖਾਨ ਅਤੇ ਉਹਦੀ ਘਰਵਾਲੀ ਬੁਸ਼ਰਾ ਬੀਬੀ ਵੱਲੋਂ ਦਾਇਰ ਤੋਹੀਨ ਅਦਾਲਤ ਦੀਆਂ ਅਰਜ਼ੀਆਂ ਨੂੰ ਰੱਦ ਕਰਤਾ ਹੈ। ਅਦਾਲਤੀ ਕਾਰਵਾਈ ਦੌਰਾਨ ਇਮਰਾਨ ਖਾਨ ਦੇ ਵਕੀਲ ਸਲਮਾਨ ਸਫਦਰ ਨੇ ਜਦੋਂ ਆਪਣੀ ਗੱਲ ਦੱਸਣੀ ਚਾਹੀ ਤੇ ਚੀਫ ਜਸਟਿਸ ਨੇ ਆਖਿਆ ਕਿ ਅਦਾਲਤੀ ਕਾਰਵਾਈ ਨੂੰ ਜ਼ਾਬਤੇ ਦੇ ਮੁਤਾਬਕ ਤੁਰਨ ਦਿਓ। ਵਕੀਲ ਸਲਮਾਨ ਸਫਦਰ ਜਦੋਂ ਧੱਕੇ ਦੇ ਨਾਲ ਰੋਸਟਰਮ ਤੇ ਆ ਗਏ ਔਰ ਬੋਲਣਾ ਸ਼ੁਰੂ ਕੀਤਾ ਤੇ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਗੁੱਸੇ 'ਚ ਆ ਗਏ ਔਰ ਰਿਮਾਰਕਸ ਦਿੱਤੇ ਕਿ ਤੁਸੀਂ ਅਦਾਲਤ ਦੇ ਉੱਤੇ ਪ੍ਰੈਸ਼ਰ ਪਾ ਰਹੇ ਜੇ, ਸਾਨੂੰ ਧੱਕੇ ਦੇ ਨਾਲ ਗੱਲ ਮਨਵਾਉਣਾ ਚਾਹ ਰਹੇ ਜੇ, ਜਿਹਦੇ 'ਤੇ ਸਲਮਾਨ ਸਫਦਰ ਹੋਣਾ ਨੇ ਆਖਿਆ ਕਿ ਸਾਨੂੰ ਇਮਰਾਨ ਖਾਨ ਦੇ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ, ਵਕਾਲਤਨਾਮਿਆਂ ਦੇ ਉੱਤੇ ਸਾਨੂੰ ਦਸਤਖਤ ਨਹੀਂ ਕਰਵਾਉਣ ਦਿੱਤੇ ਜਾ ਰਹੇ, ਇਮਰਾਨ ਖਾਨ ਤੋਂ ਸਾਈਨ ਨਾ ਕਰਵਾਏ ਤੇ ਫਿਰ ਅਸੀਂ ਉਹਨਾਂ ਦੇ ਕੇਸ ਕਿੱਦਾਂ ਲੜਾਂਗੇ, ਜਦਕਿ ਜੇਲ੍ਹ ਅਮਲੇ ਵੱਲੋਂ ਸਾਨੂੰ ਜਿਹੜੇ ਦਸਤਖਤ ਹੋਏ ਵਕਾਲਤਨਾਮੇ ਦਿੱਤੇ ਗਏ ਨੇ ਉਹ ਅੱਧੇ ਨੇ, ਬੁਸ਼ਰਾ ਬੀਬੀ ਦਾ ਵਕਾਲਤਨਾਮਾ ਸਾਈਨ ਹੋਇਆ ਹੀ ਨਹੀਂ। ਇਹ ਜਿਹੜੇ ਦਸਤਖਤ ਹੋਏ ਵਕਾਲਤਨਾਮੇ ਦਿੱਤੇ ਗਏ ਨੇ ਇਹ ਵੀ ਸੁਪਰੀਮ ਕੋਰਟ ਦੇ ਕੇਸਾਂ ਦੇ ਨੇ, ਇਸਲਾਮਾਬਾਦ ਹਾਈ ਕੋਰਟ ਦੇ ਕੇਸਾਂ ਦੇ ਵਕਾਲਤਨਾਮੇ ਦਸਤਖਤ ਕਰਵਾ ਕੇ ਦਿੱਤੇ ਹੀ ਨਹੀਂ ਜਾ ਰਹੇ। ਜਦੋਂ ਵਕਾਲਤਨਾਮੇ ਅਤੇ ਦਸਤਖਤ ਹੀ ਨਾ ਹੋਏ ਤੇ ਅਸੀਂ ਇਮਰਾਨ ਖਾਨ ਦੀ ਵਕਾਲਤ

0: Miami, July 5th and July 31st. Ice Cube's Big 3 is back at the Amerant Bank Arena, featuring big stars like Dwight Howard, Joe Johnson, Lance Stephenson, and more. And featuring your home team, the Miami 305, led by Michael Beasley. Grab your tickets now at big3.com/tickets or Ticketmaster. Presented by iHeart.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
6: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
7: स्वागत है जी एक बार फिर तो SBS दे पंजाबी रेडियो प्रोग्राम दे विच। मैं हाँ पुनीत ढींगरा तुहाडे नाल। इधर रमन सिंह जी मैसेज करते हैं, कह रहे हैं पुनीत जी सत श्री अकाल, बहुत सोहना शो तुहाडा ऑलवेज दी तरह, धन्यवाद रंग मंडन लई। बहुत बहुत शुक्रिया रमन जी, तुसी मैसेज करते हो हमेशा, बहुत चंगा लगता है। सो आओ तुहानू एक बार फिर तो शैप्टन लै चलते हैं, क्योंकि तुहानू पता ही है कि मैं शैप्टन गया होया सी पिछले दिनों ने, बहुत सारिया इंटरव्यूज़ कीतियां ने, बहुत वधिया तरीके उत्थों दे भाईचारे नाल असीं गल्लां बातां कीतियां ने। हौली हौली करके इंटरव्यूज़ तुहाडे सामने पेश कर रहे हैं। तुसीं साडे फेसबुक पेज उत्ते भी ये सारिया इंटरव्यूज़ दे लिंक जो है वह हासिल कर सकते हो। सो खेतरी विक्टोरिया शैप्टन विच रहिंदे सर मोहब्बत सिंह ने पंजाबी भाषा नूं डिजिटल दुनिया विच नवीं पछाण देण दे मकसद दे नाल सुहावी ऑडियो बुक ऐप की शुरुआत की है। की है सारी कहानी, आओ जानते हैं इन्हां दी जुबानी। SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਸੋ ਅੱਜ ਪਹੁੰਚੇ ਹੋਏ ਹਾਂ ਜੀ ਵਿਕਟੋਰੀਆ ਦੇ ਫੂਡਬਾਲ ਕਿਹਾ ਜਾਣ ਵਾਲੇ ਇਲਾਕੇ ਗ੍ਰੇਟ ਸ਼ੈਪਟਨ ਸਿਟੀ ਦੇ ਵਿੱਚ, ਅਤੇ ਸ਼ੈਪਟਨ ਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਨੇ ਬਹੁਤ ਮੱਲਾਂ ਮਾਰੀਆਂ ਹੋਈਆਂ ਨੇ, ਅਤੇ ਉਹਨਾਂ ਵਿੱਚੋਂ ਇੱਕ ਨਾਮ ਆਉਂਦਾ ਹੈ ਸਰ ਮੁਹੱਬਤ ਦਾ, ਕਿਉਂਕਿ ਇਹਨਾਂ ਨੇ ਇੱਥੇ ਰਹਿ ਕੇ ਡਿਜੀਟਲ ਆਡੀਓ ਪੰਜਾਬੀ ਬੁੱਕ ਐਪ ਹੈ ਉਹ ਜੋ ਸ਼ੁਰੂ ਕੀਤੀ ਹੈ, ਉਸ ਬਾਰੇ ਅੱਜ ਗੱਲਾਂ ਬਾਤਾਂ ਕਰਨ ਲਈ ਅਸੀਂ ਇੱਥੇ ਮੌਜੂਦ ਹਾਂ। ਸੋ ਸਰ ਮੁਹੱਬਤ ਜੀ, ਸਵਾਗਤ ਹੈ ਤੁਹਾਡਾ SBS ਤੇ, ਕੀ ਹਾਲ ਚਾਲ ਨੇ
8: ਜੀ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਹਾਲ ਚਾਲ ਹੈ, ਅਤੇ ਤੁਹਾਡਾ ਸ਼ੈਪਟਨ ਵਿੱਚ ਸਵਾਗਤ ਹੈ ਜੀ ਨਿੱਘਾ
7: ਜੀ। ਇੱਕ ਤਾਂ ਤੁਹਾਡਾ ਨਾਮ ਬਹੁਤ ਪਿਆਰਾ ਹੈ, ਕਿਉਂਕਿ ਸਰ ਮਤਲਬ ਟੀਚਰ ਵਾਲਾ ਸਰ ਜਾਂ ਫਿਰ ਸਰ ਸਿਰ ਵਾਲਾ ਸਰ, ਮੁਹੱਬਤ ਨਾਲੇ ਕਿਵੇਂ ਜੁੜਿਆ? ਸਭ ਤੋਂ ਪਹਿਲਾਂ ਇਹਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਅਗਰ ਪੰਜਾਬੀ ਕਿਤਾਬਾਂ ਦੀ ਗੱਲ ਹੋ ਰਹੀ ਹੈ ਤਾਂ ਫਿਰ ਲਿਟਰੇਚਰ ਦੀ ਵੀ ਥੋੜ੍ਹੀ ਜਾਂ ਫਿਰ ਨਾਵਾਂ ਦੀ ਵੀ ਗੱਲ ਮੈਨੂੰ ਲੱਗਦਾ ਬਣਦੀ ਹੈ।
8: ਇਹ ਵੈਸੇ ਸਹੀ ਜੇ ਦੱਸਾਂ ਤਾਂ ਮੈਂ ਤਾਂ ਕ੍ਰੈਡਿਟ ਲੈ ਨਹੀਂ ਸਕਦਾ ਇਹਦਾ, ਕਿਉਂ ਘਰਦਿਆਂ ਰੱਖਿਆ। ਅਤੇ ਵੈਸੇ ਜਿਹੜਾ ਇਹ ਸਾਰਿਆ ਇਹ ਪੰਜਾਬੀ ਵਾਲਾ ਸਾਰਿਆ, ਸਰ ਕਰਨਾ ਨਹੀਂ ਹੁੰਦਾ ਕਿ ਮੈਂ ਉਹ ਕੰਮ ਨੂੰ ਸਰ ਕਰਤਾ ਜਿੱਤ ਲਿਆ, ਅਤੇ ਜਾਂ ਫਿਰ ਸਰ ਹੁੰਦਾ ਸਰੋਵਰ ਵਾਲਾ ਸਰ। ਸੋ ਇਹਨੂੰ ਤੁਸੀਂ ਮਤਲਬ ਮੁਹੱਬਤ ਦਾ ਸਰੋਵਰ ਵੀ ਕਹਿ ਸਕਦੇ ਆ, ਤੇ ਮੁਹੱਬਤ ਦੇ ਉੱਤੇ ਜਿੱਤ ਵੀ ਕਹਿ ਸਕਦੇ ਆ।
7: ਸੋ ਅਗਰ ਸੁਹਾਵੀ ਦੀ ਗੱਲਬਾਤ ਕਰੀਏ, ਜੋ ਆਡੀਓ ਐਪ ਹੈ, ਆਡੀਓ ਬੁੱਕ ਐਪ, ਸੋ ਸੁਹਾਵੀ ਨਾਮ ਕਿੱਥੋਂ ਆਇਆ ਅਤੇ ਪ੍ਰੇਰਣਾ ਕਿੱਥੋਂ ਮਿਲੀ ਸ਼ੁਰੂ ਕਰਨ ਦੀ?
8: ਜੀ ਸੁਹਾਵੀ ਵੈਸੇ ਤਾਂ ਮੇਰੀ ਬੇਟੀ ਦਾ ਨਾਮ ਹੈ, ਅਤੇ ਉੱਦਾਂ ਸੁਹਾਵੀ ਗੁਰਬਾਣੀ ਦੇ ਵਿੱਚ ਕਈ ਥਾਵਾਂ 'ਤੇ ਆਉਂਦਾ, ਅਤੇ ਸੁਹਾਵੀ ਦਾ ਮਤਲਬ ਹੁੰਦਾ ਪਵਿੱਤਰ ਅਤੇ ਪਾਵਨ, ਅਤੇ ਇਹਦਾ ਨਾਮ ਪਿੱਛੇ ਤਾਂ ਇਹੀ ਇਨਫਲੂਐਂਸ ਹੈ ਜੀ।
7: ਅਤੇ ਇਸ ਨੂੰ ਲਾਂਚ ਕਰਨ ਪਿੱਛੇ?
8: ਜੀ ਲਾਂਚ ਕਰਨ ਪਿੱਛੇ ਦੇਖੋ, ਮੈਂ ਨਾ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀਗਾ, ਘਰੇ ਮਾਹੌਲ ਇੱਦਾਂ ਦਾ ਸੀਗਾ ਸ਼ੁਰੂ ਛੋਟੇ ਹੁੰਦੇ ਤੋਂ, ਮੇਰੇ ਮਤਲਬ ਸਾਡੇ ਅਕੈਡਮਿਕ ਸਾਰੇ ਅਧਿਆਪਕ ਵੀ ਰਹੇ, ਮੇਰੇ ਫਾਦਰ ਸਾਹਿਬ ਵੀ, ਮੰਮੀ ਵੀ। ਇੱਥੇ ਆ ਕੇ ਫਿਰ ਕਿਤਾਬਾਂ ਸੁਣਨ ਦਾ ਰੁਝਾਨ ਹੋ ਗਿਆ ਨਾ, ਜਿਵੇਂ ਸਮਾਂ ਨਹੀਂ ਹੁੰਦਾ, ਤੁਰੇ ਫਿਰਦੇ ਗੱਡੀ ਚਲਾਉਂਦੇ ਸੈਰ ਕਰਦੇ ਤੁਸੀਂ ਮਤਲਬ ਸੁਣ ਸਕਦੇ, ਕਿਤਾਬਾਂ ਸੁਣਨਾ ਕਨਵੀਨੀਅੰਟ ਆ। ਅਤੇ ਉਦੋਂ ਮੈਨੂੰ ਲੱਗਿਆ ਯਾਰ ਵੀ ਜਿੱਥੇ ਆਪਾਂ ਕਿਤਾਬਾਂ ਸੁਣ ਤਾਂ ਰਹੇ ਹਾਂ ਅੰਗਰੇਜ਼ੀ ਦੀਆਂ, ਕਿਉਂਕਿ ਪੰਜਾਬੀ ਦੀਆਂ ਹੈ ਹੀ ਨਹੀਂ, ਆਪਸ਼ਨ ਹੀ ਨਹੀਂ ਹੈਗੀ, ਅਤੇ ਮੈਂ ਚਾਹੁੰਦਾ ਸੀ ਵੀ ਪੰਜਾਬੀ ਦੀ ਇੱਕ ਇਹੋ ਜਿਹਾ ਪ੍ਰੋਡਕਟ ਬਣੇ ਜਿਹੜਾ ਗਰੀਬੜਾ ਜਾਣਾ ਹੋਵੇ, ਮਤਲਬ ਇੱਕ ਹੁੰਦਾ ਨਾ ਵੀ ਯਾਰ ਪੰਜਾਬੀ ਦੀਆਂ ਕਿਤਾਬਾਂ ਕਰਨੀਆਂ, ਚੱਲ ਬੈਠੇ ਘਰੇ ਬੈਠੇ ਰਿਕਾਰਡ ਕਰ ਲਈ ਯੂਟਿਊਬ 'ਤੇ ਪਾ ਤੀ। ਵੀ ਮੈਂ ਯੂਜ਼ ਕਰਦਾ ਸੀ ਆਡੀਬਲ, ਐਮਾਜ਼ਨ ਦਾ ਪ੍ਰੋਡਕਟ ਹੈ ਨਾ, ਮੈਂ ਚਾਹੁੰਦਾ ਸੀ ਪੰਜਾਬੀ ਦਾ ਪ੍ਰੋਡਕਟ ਉਸੇ ਲੈਵਲ ਦਾ ਹੋਵੇ ਜਾਂ ਉਦੋਂ ਵੀ ਵਧੀਆ ਹੋਵੇ
9: ਜੀ।
8: ਅਤੇ ਉਹ ਫਿਰ ਭਾਅ ਜੀ ਅਸੀਂ ਅੰਮ੍ਰਿਤਸਰ ਸਾਹਿਬ 'ਚ ਬਾਬੇ ਦਾ ਨਾਂ ਲੈ ਕੇ ਅਤੇ ਆਪਣੇ ਦਸਵੰਧ 'ਚੋਂ ਹੀ ਅਸੀਂ ਨਾ ਸਟੂਡੀਓ ਸੈਟਅਪ ਕਰ ਲਿਆ। ਹੁਣ ਜਿਹੜੀਆਂ ਸਾਡੀਆਂ ਰਿਕਾਰਡਿੰਗਾਂ ਨੇ ਉਹ ਮਤਲਬ ਸਟੂਡੀਓ ਗ੍ਰੇਡ ਦੀਆਂ, ਇੱਕ ਲੁਧਿਆਣੇ ਸਟੂਡੀਓ ਸਾਡਾ, ਅੰਮ੍ਰਿਤਸਰ, ਲਾਹੌਰ, ਤਿੰਨ ਸਟੂਡੀਓ ਨੇ। ਤਿੰਨਾਂ ਦੇ ਵਿੱਚ ਪੇਡ ਸਟਾਫ ਆ, ਉਹ ਜਿਹੜੇ ਨਰੇਟਰ ਨੇ ਉਹ ਇੱਦਾਂ ਨੇ ਵੀ ਕਿਸੇ ਨੂੰ ਜਰਨਲਿਜ਼ਮ ਦਾ, ਮੀਡੀਆ ਦਾ ਤਜਰਬਾ, ਕਿਸੇ ਨੂੰ ਆਰਟ ਐਂਡ ਥੀਏਟਰ ਦਾ ਤਜਰਬਾ, ਉਹ ਰਿਕਾਰਡਿੰਗਾਂ ਕਰਦੇ ਆ। ਫਿਰ ਪ੍ਰੋਫੈਸ਼ਨਲ ਐਡੀਟਿੰਗ ਟੀਮ ਐਡਿਟ ਕਰਦੀ ਆ, ਅਤੇ ਉਹ ਫਿਰ ਅਸੀਂ ਆਪਣੀ ਜਿਹੜੀ ਡਿਵੈਲਪ ਕੀਤੀ ਹੋਈ ਐਪ ਆ ਉਹਦੇ ਉੱਤੇ ਪਾਉਂਦੇ ਹਾਂ, ਹੈ ਨਾ। ਅਤੇ ਉਹ ਬਸ ਆਈਡੀਆ ਇੱਦਾਂ ਹੀ ਸੀਗਾ ਵੀ ਪੰਜਾਬੀ ਹਰ ਪਲੇਟਫਾਰਮ ਦੇ ਉੱਤੇ ਉਸੇ ਉੱਚੇ ਲੈਵਲ 'ਤੇ ਦੁਨੀਆ ਦੇ ਅਵੇਲੇਬਲ ਹੋਵੇ। ਕੋਈ ਨਹੀਂ ਕਰ ਰਿਹਾ ਤਾਂ ਕਿਸੇ ਨੂੰ ਕਰਨਾ ਪੈਣਾ ਸੀ, ਰੱਬ ਦਾ ਨਾਂ ਲੈ ਕੇ ਬਸ ਸਾਡੇ ਕੋਲ ਸੇਵਾ ਲੈਣੀ ਸੀ ਪਰਮਾਤਮਾ ਨੇ, ਤੋ ਅਸੀਂ ਕਰ ਦਿੱਤਾ। ਹੁਣ ਸਾਨੂੰ ਮਤਲਬ ਇਸ ਗੱਲ ਦਾ ਯਕੀਨ ਆ ਕਿ ਸਾਡੀ ਐਪ ਦੁਨੀਆ ਦੇ ਕਿਸੇ ਵੀ ਪਲੇਟਫਾਰਮ ਤੋਂ ਵਧੀਆ ਹੀ ਆ, ਇਨਫੀਰੀਅਰ ਨਹੀਂ ਹੈਗੀ
9: ਜੀ। ਪੰਜਾਬੀ ਦੀ ਅਗਰ ਗੱਲ ਕਰੀਏ, ਪੰਜਾਬੀ ਮਾਰਕੀਟ ਦੇ ਵਿੱਚ,
8: ਪੰਜਾਬੀ ਮਾਰਕੀਟ ਦੇ ਵਿੱਚ ਤਾਂ ਹੈਗੀ ਹੈਗੀ ਆ। ਉੱਦਾਂ ਵੀ ਜੇ ਕੰਪੇਅਰ ਤੁਸੀਂ ਅੰਗਰੇਜ਼ੀ, ਮਲਿਆਲੀ, ਕੋਈ ਹੋਰ ਲੈਂਗੁਏਜ ਦੀ ਵੀ ਆਡੀਓ ਬੁੱਕਸ ਦੀਆਂ ਐਪ ਨਾਲ ਕੰਪੇਅਰ ਕਰੋਗੇ ਨਾ, ਤਾਂ ਉਹਨਾਂ ਦੇ ਵੀ ਬਰਾਬਰ ਸਟੈਂਡਰਡ ਦੀ ਜਾਂ ਉਹ ਤੋਂ ਵਧੀਆ ਵਾ ਜੀ।
9: ਸੋ ਕੀ ਖਾਸ ਫੀਚਰਸ ਕੀ ਨੇ ਜੋ ਉਹਨੂੰ ਅਲੱਗ ਬਣਾਉਂਦੇ ਨੇ?
8: ਨਹੀਂ, ਸਟੈਂਡਰਡ ਫੀਚਰ ਤਾਂ ਜਿਹੜੇ ਹੁੰਦੇ ਉਹੀ ਨੇ ਵੀ ਤੁਸੀਂ ਕਿਤਾਬਾਂ ਬਰਾਊਜ਼ ਕਰ ਸਕਦੇ ਆ, ਠੀਕ ਹੈ, ਉਹ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦੂੰਗਾ, ਤੁਸੀਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰ ਲਿਓ। ਉਹ ਤੋਂ ਬਾਅਦ ਜੇ ਤੁਸੀਂ, ਜੇ ਆਪਾਂ ਸਪੋਜ਼ ਕਰੋ ਜਹਾਜ਼ ਵਿੱਚ ਟਰੈਵਲ ਕਰ ਰਹੇ ਹਾਂ ਅਤੇ ਆਪਾਂ ਨੂੰ ਇੰਟਰਨੈਟ ਨਹੀਂ ਹੈਗਾ, ਤੁਸੀਂ ਪਹਿਲਾਂ ਹੀ ਡਾਊਨਲੋਡ ਕਰ ਸਕਦੇ ਆਪਣੇ ਡਿਵਾਈਸ ਵਿੱਚ। ਫਿਰ ਜਿਹੜਾ ਸੁਣਨ ਦਾ, ਪਹਿਲੀ ਗੱਲ ਤਾਂ ਕਿਤਾਬ ਦੀ ਆਪਣੀ ਆਡੀਓ ਦੀ ਕੁਆਲਿਟੀ ਕਿਹੋ ਜਿਹੀ ਹੈ, ਨਰੇਸ਼ਨ ਦੀ ਕੁਆਲਿਟੀ ਕਿਹੋ ਜਿਹੀ, ਵੀ ਸਟੋਰੀ ਟੈਲਿੰਗ ਟਾਈਪ ਲੱਗੇ, ਹੈ ਨਾ, ਵੀ ਇਹ ਨਹੀਂ ਵੀ ਦਵਾਦਾ ਪੜ੍ਹ ਲਿਆ ਜਾਂ ਉਹਦਾ ਪ੍ਰੋਨਾਂਸੀਏਸ਼ਨ ਠੀਕ ਨਹੀਂ ਗਈ, ਅਸੀਂ ਕੁਆਲਿਟੀ ਨੂੰ ਲੈ ਕੇ ਬਹੁਤ ਫਸੀ ਹਾਂ। ਤੁਸੀਂ ਪੁਨੀਤ ਜੀ ਹੈਰਾਨ ਹੋਵੋਗੇ ਵੀ ਜੇ 10 ਘੰਟੇ ਦੀ ਕਿਤਾਬ ਹੈ ਨਾ, ਉਹਦੀ ਰਿਕਾਰਡਿੰਗ ਦੇ 25 ਘੰਟੇ ਲੱਗਦੇ ਆ, ਹੈ ਨਾ। ਉਹ ਤੋਂ ਬਾਅਦ ਫਿਰ ਉਹਦਾ ਮਤਲਬ ਜਿਵੇਂ ਉਹ ਗਿਆਨੀ ਜੀ ਕਹਿੰਦੇ ਹੁੰਦੇ ਜੂਆਂ ਧੱਖਾਂ ਕੱਢਣ ਵਾਸਤੇ ਉਹਦੀ ਐਡੀਟਿੰਗ ਕਰਨੀ,
9: ਐਡੀਟਿੰਗ ਵੀ ਕਰਨੀ, ਹਾਂ, ਕੱਟ ਬਾਅਦ ਚਲਾਉਣੇ ਆ ਦੁਬਾਰਾ ਕੋਈ ਹੋਇਆ ਤੇ।
8: ਹਾਂਜੀ, ਮਤਲਬ ਚੰਗਾ ਐਫਰਟ ਆ। ਇੱਕ ਸਟੂਡੀਓ ਜਿਹੜਾ ਰਿਕਾਰਡਿੰਗ ਬੂਥ ਆ ਉਹ ਮਹੀਨੇ ਦੀਆਂ 5-7 ਕਿਤਾਬਾਂ ਹੀ ਕੱਢ ਸਕਦਾ, ਹੈ ਨਾ। ਤੋ ਕਾਫੀ ਐਫਰਟ ਆ, ਅਸੀਂ ਪਿਛਲੇ 5 ਸਾਲਾਂ ਦਾ ਰਿਕਾਰਡਿੰਗ ਕਰ ਰਹੇ ਹਾਂ। ਹੁਣ ਸਾਡੇ ਕੋਲ ਤਕਰੀਬਨ 300-400 ਕਿਤਾਬ, 400 ਲਾਈਵ ਹੋਣੀ ਆ, 300-400 ਰਿਕਾਰਡ ਹੋਈ ਪਈ ਆ। ਛੋਟੀਆਂ ਕਿਤਾਬਾਂ ਦੇ ਨਾਲ ਹੀ ਆ ਤਾਂ 1000 ਕਿਤਾਬ ਹੋ ਸਕਦੀ ਆ, ਅਤੇ ਅਸੀਂ ਹਰ ਰੋਜ਼ ਇੱਕ ਕਿਤਾਬ ਪਾਉਂਦੇ ਹਾਂ। ਤੁਸੀਂ ਕਿਹਾ ਐਪ ਸਪੈਸ਼ਲ ਕਿਵੇਂ ਬਣਦੀ, ਉਹ ਤੁਸੀਂ ਵਰਤ ਕੇ ਦੇਖਿਓ, ਬਾਕੀ ਯੂਜ਼ ਕਰੋ, ਸਾਡੀ ਵਰਤੋ, ਫਰੀ ਆ, ਫਰੀ ਐਪ ਆ, ਫਰੀ ਕਿਤਾਬਾਂ ਨੇ, ਕੋਈ ਵਿੱਚ ਮਸ਼ਹੂਰੀਆਂ ਨਹੀਂ ਆ। ਅਤੇ ਉਹ ਸਾਰਾ ਦਾ ਸਾਰਾ ਸਾਡਾ ਜਿਹੜਾ ਆਪਣਾ ਹੀ ਬਿਜ਼ਨਸ ਤੋਂ ਸੰਬੰਧ ਆ, ਮੇਰਾ, ਆਪਣੇ ਸਾਡੇ ਦੋਸਤ ਮਿੱਠੇ ਦਾ, ਅਸੀਂ ਭਾਈਵਾਲ ਆ ਸਾਰੇ ਕੰਮਾਂ 'ਚ, ਹੈ ਨਾ। ਅਤੇ ਉਹ ਅਸੀਂ ਆਪਣੇ ਕੋਲੋਂ ਫੰਡ ਕਰਦੇ ਹਾਂ। ਅੱਜ ਤੱਕ ਅਸੀਂ ਕੋਈ ਸਬਸਿਡੀ ਨਹੀਂ ਲਈ, ਕਿਸੇ ਕੋਲ ਤੋਂ ਕੋਈ ਸਪੋਂਸਰਸ਼ਿਪ ਨਹੀਂ ਲਈ, ਕੋਈ ਗ੍ਰਾਂਟ ਨਹੀਂ ਲਈ, ਅਤੇ ਬਸ ਸੇਵਾ 'ਚ ਲੱਗੇ ਹੋਏ ਹਾਂ ਜੀ।
9: ਜੀ। ਸੋ ਜਿਵੇਂ ਤੁਸੀਂ ਸ਼ੁਰੂਆਤ ਦੀ ਗੱਲਬਾਤ ਕਰ ਰਹੇ ਹੋ ਨਾ, ਇੰਨੇ ਤੁਸੀਂ ਸਟੂਡੀਓ ਸੈਟਅਪ ਕਰ ਲਏ ਨੇ, ਸੋ ਜਦੋਂ ਸ਼ੁਰੂਆਤ ਕਰਨੀ ਸੀ ਤੁਸੀਂ ਕਿਹਾ ਕਿ ਹਾਂ ਦਸਵੰਧ ਕੱਢਣ ਦਾ ਮੌਕਾ ਰੱਬ ਨੇ ਦੇਣਾ ਸੀ, ਤਾਂ ਇਹ ਤੁਹਾਡੇ ਜੋ ਹੱਥੀਂ ਕੰਮ ਪੈ ਗਿਆ। ਸੋ ਕੀ ਚੁਣੌਤੀਆਂ ਕੀ ਸੀ ਕੰਮ ਸ਼ੁਰੂ ਕਰਨ ਲੱਗੇ?
8: ਚੁਣੌਤੀਆਂ ਤਾਂ ਵਾਧੂ, ਪਹਿਲਾਂ ਮਤਲਬ ਕਈ ਵਾਰੀ ਕਿਉਂਕਿ ਤਜਰਬਾ ਨਹੀਂ ਨਾ ਹੁੰਦਾ ਅਤੇ ਗਲਤ ਡਿਵੈਲਪਰ ਟੱਕਰ ਜਾਂਦੇ ਆ ਆਪ ਨੂੰ, ਉਹਨਾਂ ਆਈਡੀਆ ਨਹੀਂ। ਅੱਛਾ, ਮੈਂ ਤੁਹਾਨੂੰ ਸਹੀ ਦੱਸਾਂ ਦਸਵੰਧ ਦੀ ਗੱਲ, ਮੈਨੂੰ ਲੱਗਿਆ ਵੀ ਜਿਵੇਂ ਬੰਦਾ ਇੱਥੇ ਮੋਟੀ ਮੋਟੀ ਸੋਚਦਾ ਨਾ ਇੰਡੀਆ, ਇੰਡੀਆ 15,000 'ਚ ਬੰਦਾ ਮਿਲ ਜਾਂਦਾ, ਇਹੀ ਹੁੰਦਾ ਆਪਣੇ ਦਿਮਾਗ 'ਚ ਨਾ, ਵੱਧ ਤੋਂ ਵੱਧ 10 'ਚ ਮਿਲਦਾ, ਅਸੀਂ 15 ਦੇ ਦਾਂਗੇ, ਇੱਦਾਂ ਵੱਡੀ ਗੱਲ ਮੈਂ ਕੀਤੀ ਆਪਣੇ ਵੱਲੋਂ। ਮੈਂ ਤਾਂ ਮੈਂ ਕਿਹਾ ਜੇ 2-3 ਬੰਦੇ ਰੱਖ ਲਏ, ਬਾਕੀ ਐਪ ਊਪ ਦਾ ਇੱਕ ਖਰਚਾ ਕਿੰਨਾ ਹੋਊਗਾ, ਤਾਂ 25-30 ਹਜ਼ਾਰ ਹੋਊਗਾ, ਅਸੀਂ 50,000 'ਚ ਪ੍ਰੋਜੈਕਟ ਆਪਣਾ ਚੱਲ ਪੈਣਾ, 50,000 ਸਾਈਡ 'ਤੇ ਕਰ ਲਿਆ। ਆਸਤੇ ਆਸਤੇ ਹੁਣ ਰੀਅਲਾਈਜ਼ ਹੁੰਦਾ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਸੀ। ਹੁਣ ਆਪਣੀ ਟੀਮ, ਫਿਰ ਐਪ ਬਣਾਉਣ ਦੇ ਉੱਤੇ ਕਈ ਥਾਵਾਂ 'ਤੇ ਮਤਲਬ ਧੋਖੇ ਹੋਏ ਕਹਿ ਲਓ ਡਿਵੈਲਪਰਾਂ ਨਾਲ, ਕਈ ਥਾਵਾਂ 'ਤੇ ਤਜਰਬੇ ਦੀ ਘਾਟ ਕਰਕੇ ਦੁਬਾਰਾ 3 ਵਾਰੀ ਐਪ ਰੀਡਿਵੈਲਪ ਹੋਈ ਆ। ਹੁਣ ਸਾਡੇ ਕੋਲ ਕੰਟੀਨਿਊਸ ਇੱਕ ਡਿਵੈਲਪਰ ਫੁੱਲ ਟਾਈਮ ਰੱਖਿਆ ਆਪਾਂ IT ਦਾ ਇੰਦੌਰ ਦੇ ਵਿੱਚ, ਜਿਹੜਾ ਇਹਦੇ ਉੱਤੇ ਕੰਮ ਕਰਦਾ, ਤਾਂ ਉਹਨੂੰ ਉਹਦੀ ਕੋਸਟ $3,000 ਮਹੀਨੇ ਦੀ ਆ, ਹੈ ਨਾ। ਇਹ ਵੀ ਚੁਣੌਤੀ ਆ, ਫਿਰ ਉਹ ਮਤਲਬ ਹਰ ਮਹੀਨੇ ਉਹ ਫੰਡ ਲੱਭਣੇ। ਸਾਡਾ ਮਤਲਬ ਹੁਣ 10 ਤੋਂ ਭਾਅ ਜੀ $15,000 ਮਹੀਨੇ ਦਾ ਕੋਸਟ ਆ, ਮਾਰਕੀਟਿੰਗ, ਪ੍ਰੋਡਕਸ਼ਨ ਅਤੇ IT ਦਾ। ਅਤੇ ਹੁਣ ਤੱਕ ਅਸੀਂ ਜਿਹੜਾ ਵਾ ਲਗਭਗ $500,000 ਖਰਚ ਚੁੱਕੇ ਹਾਂ, ਹੈ ਨਾ। ਜੇ ਹੁਣ ਸ਼ੁਰੂ 'ਚ ਪਤਾ ਹੁੰਦਾ ਵੀ $500,000 ਖਰਚਣਾ, ਅਸੀਂ ਹੱਥ ਨਹੀਂ ਪਾਉਣਾ, ਹੈ ਨਾ। ਇਹ ਮਤਲਬ ਚੱਲੀ ਗਿਆ, ਪਰਮਾਤਮਾ ਨੇ ਆਪੇ ਹੀ ਵਿੱਧ ਬਣਾ ਤੇ, ਪਰਮਾਤਮਾ ਨੇ ਆਪੇ ਹੀ ਰਿਸੋਰਸਿਸ ਪੈਦਾ ਕਰਤੇ, ਤੋਂ ਕੰਮ ਹੋ ਗਿਆ, ਹੈ ਨਾ। ਅਤੇ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡੇ ਤਕਰੀਬਨ 1 ਲੱਖ ਪਲੱਸ ਡਾਊਨਲੋਡ ਵਰਲਡਵਾਈਡ ਹੋਏ ਹੋਏ ਆ, ਅਤੇ 40,000 ਐਕਟਿਵ ਯੂਜ਼ਰ ਆ ਜਿਹੜੇ ਲੋਕ ਉਹਨੂੰ ਐਕਟਿਵਲੀ ਯੂਜ਼ ਸੁਣ ਰਹੇ ਆ ਕਿਤਾਬਾਂ ਨੂੰ।
9: ਸੋ ਹੁਣ ਤੁਹਾਡੀ ਐਪ ਦੇ ਸਰੋਤੇ ਕਿੱਥੋਂ ਦੇ ਨੇ? ਪੰਜਾਬ ਵਿੱਚ ਜੋ ਲੋਕ ਰਹਿ ਰਹੇ ਨੇ, ਪ੍ਰਵਾਸੀ ਜੋ ਇੱਥੇ ਆ ਰਹੇ ਨੇ, ਜਾਂ ਫਿਰ ਬਾਕੀ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ?
8: ਅਸੀਂ ਨਾ ਇਹਨੂੰ ਸੋਚ ਕੇ ਬਣਾਇਆ ਸੀਗਾ ਵੈਸੇ NRI ਵਾਸਤੇ, ਕਿ ਸਾਡੇ ਵਰਗੇ ਜਿਹੜੇ ਆ ਕਿਤਾਬਾਂ ਪੜ੍ਹਨਾ ਚਾਹੁੰਦੇ ਆ, ਟਾਈਮ ਨਹੀਂ ਹੈ, ਜਾਂ ਸਾਡੇ ਹੁਣ ਬਜ਼ੁਰਗ ਨੇ ਫਿਰ ਸਾਡੇ ਬੱਚੇ ਆ ਉਹ ਪੰਜਾਬੀ ਬੋਲਦੇ ਸੁਣਦੇ ਵਧੀਆ ਪੜ੍ਹਨੀ ਨਹੀਂ ਆਉਂਦੀ ਜਾਂ ਪੜ੍ਹਦੇ ਆ ਤਾਂ ਉਨੇ ਫਲੋ 'ਚ ਨਹੀਂ ਪੜ੍ਹਨੀ ਆਉਂਦੀ ਉਹਦੇ ਇੱਕ ਕਿਤਾਬ ਨੂੰ ਵਿਚਾਰੇ ਸਾਲ ਲਾ ਦੂਗੇ ਅਤੇ ਉਹ ਸ਼ਬਦ ਜੋੜ ਜੋੜ ਕੇ ਅਤੇ ਫਿਰ ਇੱਕ ਹੋਰ ਬੈਰੀਅਰ ਆ ਸਾਡਾ ਸ਼ਾਹਮੁਖੀ ਗੁਰਮੁਖੀ ਦਾ ਅਸੀਂ ਸ਼ਾਹਮੁਖੀ ਨਹੀਂ ਪੜ੍ਹ ਸਕਦੇ ਅਸੀਂ ਉਹ ਗੁਰਮੁਖੀ ਨਹੀਂ ਪੜ੍ਹ ਸਕਦੇ ਹੈ ਨਾ ਲੈਂਦੇ ਦੂਜੇ ਪੰਜਾਬ ਵਾਲੇ ਉਹ ਤਾਂ ਕਰਕੇ ਫਿਰ ਅਸੀਂ ਕੀ ਕੀਤਾ ਵੀ ਇਹ ਸਾਰਾ ਮੇਰੇ ਮਾਇੰਡ 'ਚ ਇਹ ਸੀਗੀ ਸਾਡੀ ਮੇਨ ਟਾਰਗੇਟ ਮਾਰਕੀਟ ਜਿਹਨੂੰ ਕਹਿ ਦਿੰਦੇ ਆ ਵੀ ਇਹਨਾਂ ਲੋਕਾਂ ਵਾਸਤੇ ਬਣਾਉਣੀ ਆ ਪਰ ਹੈਰਾਨੀ ਦੀ ਗੱਲ ਇਹ ਆ ਵੀ ਹੁਣ ਸਾਡਾ ਇਸ ਵੇਲੇ ਸਭ ਤੋਂ ਵੱਧ ਜਿਹੜਾ ਕੰਜ਼ਿਊਮਰ ਆ ਉਹ ਉੱਪਰ ਥੱਲੇ ਹੁੰਦਾ ਰਹਿੰਦਾ ਕਦੀ ਕੈਨੇਡਾ ਇੱਕ ਨੰਬਰ ਹੋ ਜਾਂਦਾ ਕਦੀ ਇੰਡੀਆ ਹੋ ਜਾਂਦਾ ਅਤੇ ਮੈਨੂੰ ਡਾਟਾ ਆਉਂਦਾ ਵਾ ਤਕਰੀਬਨ ਦੁਨੀਆਂ 'ਚ ਮਤਲਬ ਜਿਹੜੇ ਜਿਹੜੇ ਮੁਲਕ ਕਈਆਂ ਦਾ ਨਾਂ ਵੀ ਨਹੀਂ ਸੁਣੇ ਨਾ ਉਹਨਾਂ 'ਚ ਵੀ ਐਪ ਡਾਊਨਲੋਡ ਅਤੇ ਐਕਟਿਵ ਯੂਜ਼ਰਸ ਨੇ ਮਤਲਬ ਮਿਡਲ ਈਸਟ 'ਚ ਬਹੁਤ ਨੇ ਅਫਰੀਕਾ ਤਨਜ਼ਾਨੀਆ ਕੇਨੀਆ 'ਚ ਨੇ ਹੈ ਨਾ ਅਤੇ ਕਈ ਤਾਂ ਉਹੋ ਜਿਹੇ ਦੇਸ਼ ਨੇ ਉਹਨਾਂ 'ਚ ਵੀ ਹੈਗੇ ਆ ਪਰ ਮੇਨ ਜੇ ਕਹਾਂ ਟੋਪ 3-4 ਅਤੇ ਉਹ 'ਚ ਕੈਨੇਡਾ ਇੰਡੀਆ ਆਸਟ੍ਰੇਲੀਆ ਯੂ ਐੱਸ ਜਿਹੜੇ ਮੋਟੇ ਮੋਟੇ ਆਪਾਂ ਸੁਣਦੇ ਹੀ ਆ ਵੀ ਜਿੱਥੇ ਪੰਜਾਬੀ ਜ਼ਿਆਦਾ ਬੱਸੋ ਉਹ ਨੇ ਜੀ
7: ਸਵਾਸ ਕਰਦੀ ਹੈ ਕਿ ਇਹ ਗੱਲਬਾਤ ਚੰਗੀ ਲੱਗ ਰਹੀ ਹੋਵੇਗੀ ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ ਇੱਕ ਹੋਰ ਤੁਹਾਨੂੰ ਨਵਾਂ ਗਾਣਾ ਸੁਣਾਉਂਦੇ ਹਾਂ ਜੀ ਯੰਗ ਮੁੰਡਿਆਂ ਨੇ ਕੱਢਿਆ ਬਹੁਤ ਕਮਾਲ ਦਾ ਗਾਣਾ ਹੈ ਕਰੋ ਇੰਜੋਏ ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ ਫਿਰ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਜੁੜੇ ਰਹੋ ਸੁਣਦੇ ਰਹੋ ਐਸ ਬੀ ਐਸ ਪੰਜਾਬੀ
10: ਮੈਂ ਉਹਨਾਂ ਨੂੰ ਸੰਭਾਲਦੀ ਰਹੀ ਵੇ ਕਦੋਂ ਤੋਂ ਮੈਨੂੰ ਗੱਲ ਨੇ ਇੱਕ

0: पशु दे।
1: Miami, July 5th and July 31st. Ice Cube's Big 3 is back at the Amerant Bank Arena. Featuring big stars like Dwight Howard, Joe Johnson, Lance Stephenson, and more. And featuring your home team, the Miami 305, led by Michael Beasley. Grab your tickets now at big3.com/tickets or Ticketmaster. Presented by iHeart.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've give up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: Your program will resume shortly. You're listening to SBS Audio. We are currently in an ad break. Your program will resume shortly.
6: आदिवासी अते टोरस स्टेट आईलैंडर लोकां दे दरपेश आने वाले सभ्याचारक राजनीतिक अते समाजिक मुद्दों बारे ताज़ा परिपेक देखो द पॉइंट NITV उत्ते जां किसी भी समय SBS ऑन डिमांड ते।
7: SBS किक ऑफ
8: A new music station celebrating football anthems from around the world.
9: It's time for Africa.
7: It's live now
8: on DAB Radio, the SBS audio app.
9: We got the game
7: on. Online and SBS on demand.
10: SBS रेडियो ऐप नूं आज ही डाउनलोड करो ते अपने पसंदीदा प्रोग्रामां दा आनंद माणो। इस नूं ऐप स्टोर जां गूगल प्ले तों मुफ्त प्राप्त करो।
11: वेलकम बैक जी, स्वागत एक कमर्शियल वक्फे तो बाद एक बार फिर तो SBS दे पंजाबी रेडियो प्रोग्राम दे विच मैं हाँ पुनीत टिंगरा तुहाडे नाल आस करदे हां कि गल्लां बातां ते साडा शो अज दा पसंद आ रहा होवेगा। तुहानू पसंद आ रहा कोई फीडबैक देना चाहो तो जरूर मैसेज कर सकते हो 0439-799-767 ते अपने नाम दे नाल। सो पिछले हिस्से दे विच तुहानू गल्लबात सुना रहे सां जी सुहावी ऐप दे संस्थापक सर मोहब्बत जी दे नाल। आओ उस ही गल्लबात नू जारी रखदे हां। सो ऑस्ट्रेलिया में ही गल करनी सी कि शैप्टन जिवें तुसी रहिंदे हो इत्थे बैठ के तुसी ऐप शुरू कीती है, सो कि इत्थों दे लोकां तक पहुंच चुकी है ऐप हुण?
12: उम्मीद है जी, पता तो हैगा सारे लोगों नूं, पर ए आ कि किताबां दे गाहक सारे नहीं ना हुंदे तुहानूं पता। ते जिहड़ा जिहनूं किसे नूं लिटरेचर दा इंट्रस्ट आ, किताबां दे विच उहनां दी रुचि आ ते जां पंजाबी नाल प्यार आ, उह तां फिर सुणदे पढ़दे। मैनूं कई गुरद्वारे साहिब आउंदे, प्यार बहुत मिलिया भाजी इहदे विच। चलो जिद्दां वी आ, एफर्ट लग्गिया, टाइम, पैसे, होर रिसोर्सिस, पर सच्चे पातशाह की कृपा ना इन्ना प्यार इज्जत उत्थे पंजाब दे विच भी, चाहे वह भाषा विभाग ने सानू सन्मान किया खास, उन्होंने साडा MOU भी है। पाकिस्तान दे विच तुसीं हैरान होवोगे, जिहड़ा उन्हां दा सरकारी भाषा विभाग है ना, उन्होंने विच सानू स्टूडियो बना के दिता फ्री च। वह अहीं कोई किराया नहीं दिंदे, AC लगे आ, सोफे लगे आ, उन्हां दी बिजली दा खर्चा अहीं स्टाफ नूं पे करदे हां, शाहमुखी दीआं पंजाबी दीआं किताबां रिकॉर्ड करदे हां। सो इदां मतलब दुनिया भर च प्यार बहुत मिलिया।
11: सो अगर तुहाडे कोल पुछणी होवे तुहाडी इस ऐप के उत्ते फेवरेट बुक कि एक अजिही बुक जो तुम चाहते हो कि सारे पढ़न, एक तो अपनी और एक जो तुम रिकमेंड करना चाहते हो पढ़न या सुनन?
12: नहीं कोई नहीं, देखो मैनू डाटा भी आता हर हफ्ते है ना भी कि किताब ज़्यादा, तो वह तकरीबन जड़िया किताबं एक ना किताब जिदा सोशल मीडिया से हिट होंगी है, कई किताबं उदा भी जड़िया बहुत शानदार किताबं होंगे ने। तो अजक जिमें टॉप से साढ़े मोस्ट डाउनलोड 40 दिन चल रही है ना, क्योंकि वह डॉक्टर धुग्गा हूँ इतने भी आए हुए हैं है ना आस्ट्रेलिया। तो उदा मतलब जोड़ा जे मैं कह अपना सदारा सिंह जौल की किताब है ना, वह मतलब मैनू बड़ी लाजवाब लगी। और महेंद्र सिंह रंधावा होना जी पिछले रील बड़ी वायरल हुई ना सरताज होना की, वह वाकया ची किताब मतलब ना शानदार आ, पर सरदारा सिंह जौल की रंगा की गागर मैनू बहुत खूबसूरत लगी किताब। तो उदा मतलब तुम हम 300-400 किताब मैं दसी आ, मैं परसनली ना फिक्शन नहीं ज़्यादा सुनता पढ़ता, मैं नॉन फिक्शन मेरा ज़्यादा इंट्रस्ट आ, हिस्टरी होगी, बायोग्राफिया हो गई। तो मतलब हरेक बंद का अपना टेस्ट हों, मैं अक्सर कहना हाँ भी फिल्मों जिदा मेरी घरवाली जी भूत वाली फिल्म बेंदी मैं नहीं बेंदा, तो वह इदा इंट्रस्ट आपको अपना आइडेंटीफाई करो।
11: सो हुण चलो ऐप की गल तो हुई है, शैप्टन के वल आ रीजनल एरिए वल आए तुम, इतने अपना कारोबार भी करते हो, चलो ये दसिया एक सेवा भी निभा रहे हो। सो एक कारोबारी होने के नाते, इतों के निवासी होने के नाते, उपरों डिजिटल युग के भी काम कर रहे हो, ऐप भी डिजिटल है, सो की कनैक्टिविटी की इतने शैप्टन रेंदे हो चैलेंजेस की आते हैं कनैक्टिविटी के, ट्रांसपोर्ट के, या फिर कुछ होर?
12: मैं ना अक्सर कहना हूं भी शैप्टन जो कोई पुछे ना कि वा, मैं उन्होंने कहना हूं भी इतने ਸ਼ਹਿਰਾਂ ਵਾਲੀਆਂ ਫੈਸਿਲਿਟੀਆਂ ਨੇ ਅਤੇ ਪਿੰਡਾਂ ਵਾਲੀ ਸ਼ਾਂਤੀ ਆ। ਮਤਲਬ ਇਹਨੂੰ ਇੱਕ ਲਾਈਨ 'ਚ ਸਮ ਅਪ ਜੇ ਕਰਨਾ ਹੋਵੇ, ਤੁਸੀਂ ਜੋ ਫੈਸਿਲਿਟੀ ਸ਼ਹਿਰਾਂ 'ਚ ਇਮੈਜਿਨ ਕਰ ਸਕਦੇ ਹੋ, ਚਾਹੇ ਉਹ ਕਨੈਕਟੀਵਿਟੀ ਆ, ਚਾਹੇ ਉਹ ਟਰਾਂਸਪੋਰਟ ਆ, ਚਾਹੇ ਉਹ ਕੋਈ ਸਰਕਾਰੀ ਕੰਮ ਆ, ਕੋਈ ਹਸਪਤਾਲ, ਯੂਨੀਵਰਸਿਟੀ, ਟੇਫ, ਸਕੂਲ, ਜੋ ਵੀ ਸੋਚ ਸਕਦੇ ਆ, ਮਤਲਬ ਐਕਟੀਵਿਟੀਜ਼, ਕਲਚਰਲ ਐਕਟੀਵਿਟੀਜ਼, ਘੁੰਮਣ ਫਿਰਨ, ਟੂਰਿਜ਼ਮ, ਉਹ ਸਾਰਾ ਕੁਛ ਆ। ਪਰ ਉਹ ਭੱਜ ਨੱਠ ਨਹੀਂ ਹੈਗੀ ਸ਼ਹਿਰਾਂ ਵਾਲੀ, ਉਹ ਸ਼ਾਂਤੀ ਇੱਥੇ ਆ ਬਹੁਤ।
11: ਸੋ ਕੀ ਪੰਜਾਬੀ ਸੱਭਿਆਚਾਰ ਅਗਲੀ ਪੀੜ੍ਹੀ ਤੱਕ ਇੱਥੇ ਪਹੁੰਚ ਰਿਹਾ ਇੱਥੋਂ ਦੇ ਬੱਚਿਆਂ ਵਿੱਚ?
12: ਮੈਂ ਕਹਿੰਦਾ ਜੀ ਪੂਰਾ, ਇੱਥੇ ਹੁਣ ਦੋ ਤਾਂ ਮੇਲੇ ਹੋਣ ਲੱਗ ਪਏ ਓਫੀਸ਼ੀਅਲ, ਜਿਹੜੇ ਕਲਚਰਲ ਮੇਲੇ, ਵਿਸਾਖੀ ਮੇਲੇ ਟਾਈਪ, ਦਿਵਾਲੀ ਮੇਲਾ, ਇੱਥੇ ਦੋ ਹੋਣ ਲੱਗ ਪਏ ਖਣੀਗਾਂ ਨੂੰ। ਜੇ ਇੱਕ ਤਾਂ ਤੁਹਾਡਾ ਹੋਰ ਲੜਕੇ ਵਿੱਚੋਂ ਨਿਕਲ ਗਿਆ ਤਾਂ ਤਿੰਨ ਵੀ ਹੋ ਸਕਦੇ ਆ। ਅਤੇ ਉਹਦਾ ਦੋ ਗੁਰਦੁਆਰੇ ਸਾਹਿਬ ਨੇ ਸ਼ਹਿਰ ਦੇ ਵਿੱਚ ਬਹੁਤ ਸ਼ਾਨਦਾਰ, ਅਤੇ ਪੂਰਾ ਬੱਚਿਆਂ ਦੇ ਵਿੱਚ ਸਿੱਖੀ ਵੀ ਆ, ਪੰਜਾਬੀਅਤ ਵੀ ਆ, ਹੈ ਨਾ। ਮੈਂ ਨਾ ਇੱਕ, ਜੇ ਤੁਸੀਂ ਮੈਨੂੰ 30 ਸਕਿੰਟ ਅਲਾਓ ਕਰੋ, ਤਾਂ ਇੱਕ ਚੀਜ਼ ਮੈਂ ਸ਼ੈਪਟਨ ਬਾਰੇ ਕਹਿਣਾ ਚਾਹੁੰਦਾ
11: ਜੀ।
12: ਜਦੋਂ ਮੈਂ ਇੱਥੇ ਮੂਵ ਹੋਇਆ ਸੀ ਨਾ, ਅਤੇ ਮੈਂ ਨਾ ਲਿਸਟ ਬਣਾਈ ਸੀਗੀ ਵੀ ਮੈਂ ਕਿੱਥੇ ਮੂਵ ਹੋਣਾ, ਕਿਉਂਕਿ ਵੱਡਾ ਡਿਸੀਜਨ ਸੀ, ਪਰਿਵਾਰ ਲੈ ਕੇ ਜਾਣਾ, 16 ਸਾਲ ਮੈਲਬਨ ਰਿਹਾ ਮੈਂ, ਹੁਣ ਸਾਨੂੰ 6ਵਾਂ ਸਾਲ ਇੱਥੇ ਚੱਲ ਪਿਆ। ਮੇਰੀ ਲਿਸਟ ਵਿੱਚ ਚੀਜ਼ਾਂ ਸੀਗੀਆਂ ਵੀ ਇੱਕ ਤਾਂ ਸ਼ਹਿਰ ਦੇ ਵਿੱਚ ਇਕਨੋਮਿਕ ਐਕਟੀਵਿਟੀ, ਜਿਹੜੇ ਸ਼ਹਿਰ 'ਚ ਇਕਨੋਮਿਕ ਐਕਟੀਵਿਟੀ ਨਾ ਹੋਵੇ ਉਹ ਸ਼ਹਿਰ ਸ਼ਰਿੰਕ ਕਰਨ ਲੱਗ ਪੈਂਦੇ ਆ, ਸੁੰਨ ਪੈ ਜਾਂਦੀ ਉੱਥੇ ਕੰਮ ਕਾਰ ਹੋਣ ਉੱਥੇ। ਦੂਜਾ, ਉਹ ਸ਼ਹਿਰ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਨੇ, ਨਸੈਸਰੀ, ਸਕੂਲ, ਯੂਨੀਵਰਸਿਟੀ, ਜਿੱਦਾਂ ਮੈਂ ਗੱਲ ਕੀਤੀ, ਹਸਪਤਾਲ, ਹੈ ਨਾ, ਉਹ ਹੋ ਜੇ। ਤੀਜਾ, ਉਹ ਕੈਪੀਟਲ ਸਿਟੀ ਤੋਂ ਖਾਸ ਕਰਕੇ ਮੈਲਬਨ ਤੋਂ ਕਿੰਨੀ ਦੂਰ, ਸਾਡਾ ਅਜੇ ਵੀ ਕੰਮ ਕਾਰ ਮੈਲਬਨ 'ਚ ਆ, ਹੈ ਨਾ। ਚੌਥਾ, ਕਿ ਜੇ ਮੇਰੇ ਘਰ ਦੇ ਆਉਂਦੇ ਜਾਂ ਖੁਦ ਉੱਥੇ ਗੁਰਦੁਆਰਾ ਸਾਹਿਬ ਹੈਗਾ। ਪੰਜਵਾਂ, ਡਾਇਵਰਸਿਟੀ ਕਿੰਨੀ ਆ, ਮੇਰਾ ਬੱਚਾ ਇਕੱਲਾ ਬਰਾਊਨ ਕਿੱਡ ਤਾਂ ਨਹੀਂ ਹੋਊ ਕਲਾਸ 'ਚ, ਹੈ ਨਾ। ਫਿਰ ਘੁੰਮਣ ਫਿਰਨ ਦਾ ਮੈਨੂੰ ਸ਼ੌਂਕ ਆ, ਉੱਥੇ ਕੋਈ ਨੈਚੁਰਲ ਕੋਈ ਹੈਗਾ ਵਾ ਦੇਖਣ ਨੂੰ, ਇੱਥੇ ਜਿਵੇਂ ਦਰਿਆ ਵਾ, ਲੇਕ ਆ, ਬੁਸ਼ਲੈਂਡ ਨੇ, ਹੈ ਨਾ। ਫਿਰ ਸਭ ਤੋਂ ਸਾਰਾ ਕੁਛ ਜੇ ਹੈਗਾ, ਅਤੇ ਉੱਥੇ ਜਿਹੜਾ ਵਾ ਸਭ ਤੋਂ ਜਿਹੜਾ ਇੰਪੋਰਟੈਂਟ ਆ, ਅਫੋਰਡੇਬਿਲਿਟੀ। ਹੋ ਸਕਦਾ ਸਾਰਾ ਕੁਛ ਹੋਵੇ ਪਰ ਮੇਰੀ ਜੇਬ ਤੋਂ ਹੀ ਬਾਹਰ ਹੋਵੇ ਗੱਲ, ਹੈ ਨਾ। ਔਰ ਮੈਂ ਤੁਹਾਨੂੰ ਇਹ ਗੱਲ ਨਾ ਹੁਣ ਇਹ ਬੜੇ ਭਰੋਸੇ ਨਾਲ ਕਹਿਣ ਲੱਗਿਆ, ਜੇ ਇਹ ਸਾਰੇ ਬੋਕਸਾਂ 'ਚ ਟਿੱਕ ਸਿਰਫ ਸ਼ੈਪਟਨ ਮਾਰਦਾ ਵਾ, ਪ੍ਰੂਫ ਮੀ ਰੋਂਗ, ਆਸਟ੍ਰੇਲੀਆ ਵਿੱਚ ਕੋਈ ਹੋਰ ਸ਼ਹਿਰ ਨਹੀਂ ਗਾ ਜੀ ਜਿਹੜਾ ਇਹ ਸਾਰੇ ਕ੍ਰਾਈਟੀਰੀਆ 'ਚ ਫਿੱਟ ਪੈਂਦਾ।
11: ਪਰ ਇਹ 30 ਸੈਕਿੰਡ ਨਹੀਂ ਸੀ,
12: ਹੁਣ ਕੀ ਕਰੀਏ, ਸਾਡੇ ਸ਼ਹਿਰ ਦੀਆਂ ਵਡਿਆਈਆਂ ਬੜੀਆਂ
11: ਜੀ। ਸੋ ਅਗਰ ਚਲੋ ਤੁਸੀਂ ਆਪਣੇ ਸ਼ਹਿਰ ਦੀ ਗੱਲਬਾਤ ਕਰ ਰਹੇ ਹੋ, ਆਉਣ ਵਾਲੀਆਂ ਵਿਕਟੋਰੀਅਨ ਚੋਣਾਂ ਦੀ ਗੱਲਬਾਤ ਕਰੀਏ, ਕੀ ਮੁੱਦੇ ਨੇ ਲੋਕਲ ਲੋਕਾਂ ਦੇ ਇੱਥੋਂ ਦੇ?
12: ਇੱਥੇ ਦੇਖੋ ਜਿਹੜੇ ਲੋਕਲ, ਇੱਥੇ ਪਹਿਲੀ ਗੱਲ ਤਾਂ ਜਿੱਦਾਂ ਆਮ ਮੈਲਬਨ ਦੇ ਵਿੱਚ ਹੈ ਨਾ, ਲੇਬਰ ਦਾ ਪ੍ਰਭਾਵ ਹੁੰਦਾ ਵਾ। ਇੱਥੇ ਤਾਂ ਕਈ ਵਾਰੀ ਲੇਬਰ ਕੰਟੈਸਟ ਵੀ ਨਹੀਂ ਕਰਦੇ ਜ਼ਿਆਦਾ ਨੈਸ਼ਨਲ ਦਾ, ਜਾਂ ਇੰਡੀਪੈਂਡੈਂਟ ਪਹਿਲਾਂ ਜਿੱਤਦੇ ਰਹੇ ਆ। ਅਤੇ ਜਿਹੜੇ ਲੋਕਲ ਮੁੱਦੇ ਨੇ ਉਹੀ ਨੇ ਵੀ ਸੜਕਾਂ ਸੁਧਾਰਨ, ਇੱਥੇ ਇੱਕ ਬੜਾ ਵੱਡਾ ਮੁੱਦਾ ਵਾ ਵੀ ਜਿਹੜਾ ਸ਼ੈਪਟਨ ਅਤੇ ਮਰੂਪਨਾ ਨਾ ਆਪਸ 'ਚ, ਉਹ ਇੱਕੋ ਹੀ ਵੱਡਾ ਬ੍ਰਿਜ ਜੋੜਦਾ ਉਹਨੂੰ, ਉਹਦੇ ਬਾਈਪਾਸ ਦਾ ਇੱਕ ਵੱਡੇ ਬ੍ਰਿਜ ਦਾ ਕਾਫੀ ਚਿਰ ਦਾ ਜਿਹੜੀ ਮੰਗ ਆ, ਉਹ ਅਜੇ ਤੱਕ ਬਜਟ 'ਚ ਵੀ ਨਹੀਂ ਲਿਆਂਦੀ, ਇੱਕ ਦੋ ਵਾਰੀ ਲਿਆ ਕੇ ਕੈਂਸਲ ਕਰਤੀ ਇਹਨਾਂ ਨੇ। ਫਿਰ ਸ਼ਹਿਰ ਦੇ ਬਾਈਪਾਸ ਦੀ ਵੀ ਮੰਗ ਹੈਗੀ ਆ, ਜਿਹੜਾ ਇਹ ਤਾਂ ਇਨਫਰਾਸਟਰਕਚਰ ਵੱਲੋਂ ਆ। ਬਾਕੀ ਇਹਨੂੰ ਸਪੋਰਟਸ ਕੈਪੀਟਲ ਆਫ ਵਿਕਟੋਰੀਆ ਕਿਹਾ ਜਾਂਦਾ ਸ਼ੈਪਟਨ ਨੂੰ, ਅਤੇ ਉਹਦੇ ਵਾਸਤੇ ਜਿਹੜੀਆਂ ਸਪੋਰਟਿੰਗ ਫੈਸਿਲਿਟੀਜ਼ ਨੇ ਉਹਦੇ ਵਾਸਤੇ ਫਰਦਰ ਮੰਗਾਂ ਨੇ ਵੀ ਹੋਰ ਜ਼ਿਆਦਾ ਇੰਪਰੂਵ ਕੀਤੀਆਂ ਜਾਣ, ਹਸਪਤਾਲ ਹੋਰ ਇੰਪਰੂਵ ਹੋਵੇ, ਹੈ ਨਾ। ਮੇਰੀ ਜੇ ਮੈਨੂੰ ਪਰਸਨਲ ਜੇ ਮੰਗ ਪੁੱਛੋ ਨਾ, ਤਾਂ ਮੈਨੂੰ ਲੱਗਦਾ ਵੀ ਸ਼ੈਪਟਨ, ਛੋਟੇ ਛੋਟੇ ਸ਼ਹਿਰ ਮਾਊਂਟ ਗੈਂਬੀਰ ਵਰਗੀਆਂ 'ਚ ਵੀ ਫਲਾਈਟ ਹੈਗੀ ਆ, ਇੱਥੋਂ ਇੱਕ ਭਾਵੇਂ ਹਫ਼ਤੇ ਦੀ ਇੱਕ ਹੋਵੇ, ਸਿਡਨੀ ਨੂੰ ਫਲਾਈਟ ਵੀ ਚਾਹੀਦੀ ਆ।
11: ਓਕੇ ਜੀ। ਸੋ ਜਿਵੇਂ ਆਪਾਂ ਦੇਖਿਆ ਕਿ ਫੈਡਰਲ ਦੀਆਂ ਇਲੈਕਸ਼ਨ ਦੇ ਵਿੱਚ ਵੀ ਕਾਫੀ ਜ਼ਿਆਦਾ ਨਾ ਹੁਣ ਪ੍ਰਭਾਵ ਵਨ ਨੇਸ਼ਨ ਦਾ ਵੀ ਵੱਧ ਰਿਹਾ ਹੈ, ਕੀ ਲੱਗਦਾ ਇੱਥੇ ਦਾ ਕਿੱਧਰ ਜਾ ਰਹੀ ਹੈ ਵੇਵ?
12: ਮੈਨੂੰ ਨਾ ਸਟੈਟਿਸਟਿਕਸ ਨਹੀਂ ਪਤਾ ਵੈਸੇ, ਪਰ ਮੈਨੂੰ ਇੱਥੇ ਦੇ ਜਿਹੜੇ ਪੁਰਾਣੇ ਲੋਕਲ ਧਾਮੀ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਵੀ ਆਸਟ੍ਰੇਲੀਆ ਵਿੱਚ ਨਾ ਇੱਕ ਹੋਇਆ ਸੀਗਾ ਕੋਈ ਸਰਵੇ ਟਾਈਪ, ਜਿਹ 'ਚ ਉਹਨਾਂ ਦੱਸਿਆ ਸੀ ਵੀ ਕਿਹੜੇ ਸ਼ਹਿਰ 'ਚ ਕਿੰਨੇ ਡਾਈਵਰਸ ਜਾਂ ਬੈਕਗਰਾਊਂਡ ਤੋਂ ਐਥਨਿਕ ਲੋਕ ਰਹਿੰਦੇ ਆ, ਅਤੇ ਸਭ ਤੋਂ ਵੱਧ ਲੈਂਗੁਏਜ ਬੋਲਣ ਵਾਲਾ ਸ਼ਹਿਰ ਸ਼ੈਪਟਨ ਸੀਗਾ ਪੂਰੇ ਆਸਟ੍ਰੇਲੀਆ 'ਚ। ਅਤੇ ਉਹਦੇ ਕਰਕੇ ਮੈਨੂੰ ਲੱਗਦਾ ਵੀ ਓਨਾ ਰੌਲਾ ਨਹੀਂ ਹੈਗਾ ਇੱਥੇ, ਵੀ ਇੱਥੇ ਚੰਗੀ ਐਕਸੈਪਟੈਂਸ ਆ, ਪੀਪਲ ਆਰ ਸੀਜ਼ਨਡ ਟੂ ਸੀ ਡਿਫਰੈਂਟ ਫੇਸਿਸ, ਹੈ ਨਾ। ਅਤੇ ਤਾਂ ਕਰਕੇ ਮੈਨੂੰ ਕਦੀ ਮਹਿਸੂਸ ਨਹੀਂ ਜੀ ਹੋਇਆ ਇੱਦਾਂ ਵੀ ਜਿਵੇਂ ਡਿਵੀਜ਼ਨ ਜੀ ਉਹਦੇ ਵਿੱਚ।
11: ਸੋ ਚਲੋ ਵਾਪਸ ਸੈਂਡ ਦੇ ਵਿੱਚ ਤੁਹਾਡੀ ਐਪ 'ਤੇ ਹੀ ਆਉਂਦੇ ਹਾਂ, ਸੋ ਕਿੱਥੋਂ ਡਾਊਨਲੋਡ ਕਰ ਸਕਦੇ ਨੇ ਜੋ ਵੀ ਸਾਡੇ ਦਰਸ਼ਕ ਦੇਖ ਰਹੇ ਨੇ, ਜੋ ਵੀ ਸਾਡੇ ਸਰੋਤੇ ਰੇਡੀਓ 'ਤੇ ਸੁਣ ਰਹੇ ਨੇ, ਉਹਦੇ ਬਾਰੇ ਡੀਟੇਲ ਜ਼ਰੂਰ ਦੱਸ ਦਿਓ, ਅਤੇ ਇਸ ਐਪ ਦਾ ਅਗਲਾ ਟੀਚਾ ਕੀ ਹੈ?
12: ਜੀ, ਅਸੀਂ ਪਹਿਲਾਂ ਦੇਖੋ ਆਪਣਾ ਫੋਟੋ ਪ੍ਰਿੰਟ ਵਧਾਉਣਾ ਵਾ ਪੰਜਾਬੀ ਦੇ ਵਿੱਚ, ਅਸੀਂ ਹੋਰ ਵੀ ਜਿਹੜੇ ਡਿਜੀਟਲ ਪ੍ਰੋਡਕਟਸ ਜਿਹੜੇ ਹੈਗੇ ਨਾ AI ਕੰਪੈਟੀਬਿਲਟੀ ਲੈਂਗੁਏਜ ਦੀ, ਉਹਦੇ ਉੱਤੇ ਕੰਮ ਕਰ ਰਹੇ ਹਾਂ ਕੰਟੀਨਿਊਸਲੀ, ਚਾਹੇ ਉਹ ਟੈਕਸਟ ਟੂ ਸਪੀਚ ਆ, ਸਪੀਚ ਟੂ ਟੈਕਸਟ ਆ, ਜਾਂ ਮਾਡਲ ਨੂੰ ਜਿਹੜਾ AI ਦੇ ਮਾਡਲਸ ਨੂੰ ਟੀਚ ਕਰਨਾ, ਉਹ ਆਪਾਂ ਕੰਟੀਨਿਊਸਲੀ ਉਹ ਵੀ ਇੱਕ ਲਾਇਆ ਹੋਇਆ ਵਾ ਸੁਪਰ ਕੰਪਿਊਟਰ ਉੱਤੇ ਕਰ ਰਹੇ ਹਾਂ ਕੰਮ। ਅਤੇ ਸਾਡਾ ਮਤਲਬ ਜਿਵੇਂ ਹੈਦਰਾਬਾਦ IIT ਦੇ ਨਾਲ ਵੀ ਗੱਲਬਾਤ ਚੱਲਦੀ ਆ, ਉਹਨਾਂ ਨਾਲ MOU ਹੋ ਰਿਹਾ ਵਾ, ਹੈ ਨਾ। ਸੋ ਇਹ ਚੀਜ਼ਾਂ ਆਪਾਂ ਹੋਰ ਫਰਦਰ ਕਰ ਰਹੇ ਹਾਂ। ਡਾਊਨਲੋਡ ਕਿੱਥੋਂ ਕਰ ਸਕਦੇ ਹਾਂ ਜੀ? ਐਪ ਸਟੋਰ 'ਤੇ ਵੀ ਹੈਗੀ ਐਪਲ ਦੇ, ਗੂਗਲ ਦੇ ਪਲੇ ਸਟੋਰ 'ਤੇ ਹੈਗੀ ਆ, ਵੈਬਸਾਈਟ ਹੈਗੀ ਆ simplesuhaviaudiobook.com, ਤੇ ਸਾਡਾ ਯੂਟਿਊਬ ਚੈਨਲ ਵੀ ਨੇ, ਫੇਸਬੁੱਕ, ਇੰਸਟਾਗ੍ਰਾਮ, ਜੋ ਸਾਰੇ 'ਚ ਹੁੰਦੇ, ਸੋਸ਼ਲ ਮੀਡੀਆ ਸਾਰਾ ਕੁਛ ਹੈਗਾ ਜੀ।
11: ਸੋ ਬਹੁਤ ਬਹੁਤ ਸ਼ੁਕਰੀਆ ਸਰ ਮੁਹੱਬਤ ਜੀ ਸਾਰੀ ਗੱਲਬਾਤ ਵਾਸਤੇ।
12: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।
11: ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸੰਸਥਾਪਕ ਸੁਹਾਵੀ ਆਡੀਓ ਬੁੱਕਸ ਐਪ ਦੇ, ਔਰ ਮੈਨੂੰ ਹੁਣ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ ਸ਼ੈਪਟਨ ਤੋਂ, ਤੇ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਸੋ ਕਿਵੇਂ ਲੱਗੀ ਜੀ ਇਹ ਗੱਲਬਾਤ, ਦੱਸਿਓ ਜ਼ਰੂਰ, ਅਤੇ ਸਾਡੀ ਵੈਬਸਾਈਟ SBS ਪੰਜਾਬੀ 'ਤੇ ਜਾ ਕੇ ਵੀ ਇਹ ਗੱਲਬਾਤ ਸੁਣ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ, ਅਤੇ ਆਪਣੇ ਸਕੇ ਸੰਬੰਧੀਆਂ ਨਾਲ ਡੈਫੀਨੇਟਲੀ ਸ਼ੇਅਰ ਵੀ ਜ਼ਰੂਰ ਜ਼ਰੂਰ ਕਰਿਓ। ਹੁਣ ਮੈਨੂੰ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ, ਅਤੇ ਕਿਉਂਕਿ ਸਮਾਂ ਹੋ ਚੁੱਕਾ ਜੀ ਸ਼ੋਅ ਨੂੰ ਅੱਗੇ ਵਧਾਉਣ ਦਾ, ਸੋ ਇੱਦਾਂ ਹੀ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਆਓ ਜਾਂਦਿਆਂ ਦੇ ਸੁਣਦੇ ਹਾਂ ਜੀ ਇੱਕ ਹੋਰ ਕਮਾਲ ਦਾ ਗਾਣਾ, ਲੇਕਿਨ ਇਹ ਗਾਣਾ ਪੁਰਾਣਾ ਗਾਣਾ ਹੈ ਜੀ, ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਮੈਨੂੰ ਯਾਨੀ ਕਿ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ। ਸਟੇ ਟਿਊਨਡ ਵਿਦ SBS ਪੰਜਾਬੀ।